परम सत्कार योग सत संग जी वाहिगुरु जी का खालसा वाहिगुरु जी की फतेह। बड़भागियों दूरों दूरों चल के करोगी धंधिया संकोच के शरदा प्रेम भावना लेके जागत जोत सतगुरु गुरु ग्रंथ साहब जी के चरणों में पुजे आके गुरमुख प्यारियां तो गुरबाणी का कीर्तन गुर इतिहास सरवण किया। जिन्ना समा होर महाराज बख्शते ने अज इस पंडाल का पंजवा समाप्ति का दीवान है। सारियां संगतां गज बज के बोल के शरदा भावना नाल जिहड़ी संगत बाद विच आ रही है शांति दे नाल गुरु महाराज दा अदब मुख रख के जिथे जिथे जगह मिलदी है सतगुरां नूं हाजर नाजर समझ के बैठना ते लाहा प्राप्त करना। बहुत वड्डी कृपा होवे उदों सतगुर पातशाह जी कृपा करदे ने नगरां नूं गुरमुख प्यारियां नूं घर विच सेवा ते सिमरन दी दात बख्शदे ने। बाकी दातां जरूरी हन जीवन दा निर्वाह माया गुजरान है बहुत जरूरी ने पर मनुष्य दी समझ ज्ञान इस तल ते रुक गया कि अपनी जरूरत नूं मंजिल समझ बैठे। एक मंजिल हुंदी है एक लोड़ हुंदी है जरूरत। जरूरत तो बिना मंजिल ते पुजिया नहीं जा सकदा पर जे मंजिल ना आई ते लोड़ां व्यर्थ गईयां। जरूरत ते मंजिल इहनूं जटकी भाषा विच समझ लो जो कणक बीजी गई है रे बूटे दी जरूरत है पानी बूटे दी जरूरत है गुडाई करनी बूटे दी जरूरत है। ते गुरमुख प्यारियो मंजिल की है झाड़ निकले दाने पैदा हो। हुण दोवां दा संबंध किन्ना है ते गुरमुख प्यारियो सेवा तो बिना खर्च तो बिना बूटे दी जरूरत तो बिना झाड़ नहीं निकलना। पर जे झाड़ ना निकलिया वो रे पानी व्यर्थ गया के आखो झाड़ की है वो भी तुहाडे सामने दी क्रिया है। गुरबाणी ने तो फैसला किया है आ जिहड़ी बाणी पढ़नी है ना नितनेम करना ਇਹ ਕਿਉਂ ਸ਼ੁਰੂ ਕੀਤਾ ਕੀਰਤਨ ਕਿਉਂ ਸ਼ੁਰੂ ਕੀਤਾ ਕਥਾ ਕਿਉਂ ਸ਼ੁਰੂ ਕੀਤੀ। ਲਓ ਜੇ ਤੁਸੀਂ ਸੱਚ ਗੱਲ ਸਮਝੋ ਇਹਨਾਂ ਦੀ ਲੋੜ ਨਹੀਂ ਸੀ ਇਹ ਮਜਬੂਰੀ ਹੈ ਮਨੁੱਖ ਦੀ। ਸਮਝ ਲਓ ਗੁਰਮਤ ਵਿੱਚੋਂ ਇੱਕ ਸਾਨੂੰ ਅੱਖ ਦਿੱਤੀ ਹੈ ਇੱਕ ਗੁਰਮੁਖ ਪਿਆਰੇ ਉਹ ਕੰਨ ਦਿੱਤਾ ਹੈ ਫਿਰ ਮਤ ਦਿੱਤੀ ਹੈ ਸਮਝਣ ਵਾਸਤੇ। ਜਿਹੜਾ ਆਦਮੀ ਦੇਖ ਕੇ ਸਮਝ ਜਾਵੇ ਉਹਨੂੰ ਬੋਲਣ ਦੀ ਲੋੜ ਹੀ ਨਹੀਂ ਹੁੰਦੀ। ਜਿਹੜੇ ਬੰਦੇ ਨੂੰ ਦੇਖ ਕੇ ਸਮਝ ਆ ਜਾਵੇ ਆਹ ਚੀਜ਼ ਆ ਹੈ ਉਹਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ। ਜਿਹਨੂੰ ਦਿਖੇ ਨਾ ਉਹਦੇ ਵਾਸਤੇ ਬੋਲਣਾ ਹੀ ਸਾਧਨ ਹੈ। ਅੰਧਾ ਬੰਦਾ ਉਹਨੂੰ ਕਹਿਣਾ ਪਊਗਾ ਤੇਰੇ ਮੂਹਰੇ ਚਿੱਕੜ ਹੈ ਵੀ ਪਾਸੇ ਹੋ ਜਾ ਉੱਥੇ ਬੋਲਣ ਦੀ ਲੋੜ ਪਈ।
ਤੇ ਜਿਹੜਾ ਬੰਦਾ ਅੰਨਾ ਵੀ ਹੋਵੇ ਤੇ ਕੰਨਾਂ ਤੋਂ ਵੀ ਨਾ ਸੁਣਦਾ ਹੋਵੇ ਉਹਨੂੰ ਦੋਏ ਗੱਲਾਂ ਗਈਆਂ, ਨਾ ਤਾਂ ਉਹ ਦੇਖ ਕੇ ਸਮਝ ਸਕਦਾ ਨਾ ਸੁਣ ਕੇ ਸਮਝ ਸਕਦਾ, ਉਹਨੂੰ ਕੀ ਤਰੀਕਾ ਫਿਰ? ਉਹਨੂੰ ਬਾਂਹ ਤੇ ਫੜ ਕੇ ਲਿਜਾਣਾ ਪੈਂਦਾ ਅੱਜ ਕੇ ਖੁਸ਼, ਕਿਉਂਕਿ ਅੱਖਾਂ ਤੋਂ ਦਿਖਦਾ ਨੀ, ਕੰਨਾਂ ਤੋਂ ਸੁਣਦਾ ਨੀ। ਜੇ ਦਿਖਦਾ ਹੋਵੇ ਦਿਖ ਜਾਵੇ ਮੂਹਰੇ ਚਿੱਕੜ ਹੈ, ਜੇ ਸੁਣਦਾ ਹੋਵੇ ਆਵਾਜ਼ ਦੇ ਦੂਗਾ ਕੋਈ ਪਾਸੇ ਹੋ ਜਾ ਭਾਈ ਗਿੱਲਾ ਮੂਹਰੇ ਕੰਡੇ। ਇਹ ਦੋ ਗੱਲਾਂ ਉਹਦੇ ਕੋਲ ਹੈ ਨਹੀਂ, ਫੇਰ ਉਹਨੂੰ ਗੁਰਮੁਖ ਪਿਆਰਿਓ ਜੇ ਬਚਾਉਣਾ ਹੈ ਤਾਂ ਉਹਨੂੰ ਬਾਂਹ ਤੋਂ ਫੜ ਕੇ ਹੀ ਪਛ। ਇੱਥੇ ਵੇਖ ਲਓ ਦੇਗ ਵਰਤੂਗੀ, ਹੁਣ ਜਿਹਨੂੰ ਦਿਖਦਾ ਉਹਨੇ ਤਾਂ ਜਦੋਂ ਥਾਲ ਵਾਲੇ ਨੇ ਆਉਣਾ ਪਹਿਲਾਂ ਹੀ ਹੱਥ ਕਰ ਦੇਣੇ, ਕਹਿਣ ਦੀ ਲੋੜ ਹੀ ਨਹੀਂ। ਤੇ ਜਿਹਨੂੰ ਦਿਖਦਾ ਨਹੀਂ ਉਹਨੂੰ ਮੋਢੇ ਤੋਂ ਹਿਲਾਉਣ ਬੋਲਣਾ ਪਊਗਾ, ਲੈ ਭਾਈ ਪ੍ਰਸ਼ਾਦ ਲੈ ਲੈ, ਉਹ ਕੰਨਾਂ ਨਾਲ ਸੁਣ ਕੇ ਹੱਥ ਕਰ ਦੂ। ਪਰ ਜਿਹਨੂੰ ਨਾ ਦੇਖੇ ਤੇ ਨਾ ਸੁਣੇ ਉਹਨੂੰ ਪ੍ਰਸ਼ਾਦ ਕਿਵੇਂ ਦਊਂਗੇ? ਉਹਦੇ ਤਾਂ ਹੱਥ ਫੜ ਕੇ ਹੀ ਜੋੜਨੇ ਪੈਣਗੇ ਅਜਕੇ ਆਖੋ ਸਤਨਾਮ। ਉਹਨੂੰ ਅੱਖਾਂ ਤੋਂ ਦਿਖਦਾ ਨੀ, ਇਹ ਗੱਲਾਂ ਕਿਸੇ ਦੀਆਂ ਨੀ ਗੁਰਮੁਖੋ। ਅੱਖਾਂ ਤੋਂ ਨਾ ਦੇਖਣਾ, ਕੰਨਾਂ ਤੋਂ ਨਾ ਸੁਣਨਾ, ਇਹ ਬੋਲਿਆਂ ਤੇ ਅੰਨਿਆਂ ਨੂੰ ਨਾ ਕਿਹਾ ਕਰੋ, ਇਹ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲਓ।

ਮਰਜ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਮਾਇਆ ਧਾਰੀ ਦੇ ਗੁਰਮੁਖ ਇਹ ਅਰਥ ਨੀ ਕਰਨੇ ਕਰੋੜਪਤੀ ਹੋਵੇ, ਲੱਖਪਤੀ ਹੋਵੇ, ਜਾਇਦਾਦ ਬਹੁਤੀ ਹੋਵੇ, ਬਿਜਨਸ, ਆਪਾਂ ਤਾਂ ਉਹਨੂੰ ਮਾਇਆ ਧਾਰੀ ਕਹਿੰਦੇ ਨਾ, ਕਿਉਂਕਿ ਆਪਾਂ ਆਪਣੀ ਤਾਂ ਗੱਲ ਨੀ ਕਰਨੀ, ਕਿਸੇ ਹੋਰ ਦੀ ਗੱਲ ਕਰਦਿਆਂ ਕਰਦਿਆਂ ਤੁਰ ਜਾਣਾ ਇੱਥੋਂ। ਮਾਇਆ ਧਾਰੀ ਦਾ ਕੀ ਅਰਥ ਹੈ ਬਾਣੀ ਵਿਚ? ਇਹ ਸਰੀਰ ਮਾਇਆ, ਤੇਰੇ ਜੀਵ ਨੇ ਧਾਰਨ ਕੀਤੀ ਹੋਈ ਹੈ। ਅੱਜ ਕੇ ਆਖੋ ਕਰੋੜਪਤੀ ਨੂੰ, ਬਿਜਨਸਮੈਨ ਨੂੰ ਮਾਇਆ ਧਾਰੀ ਨੀ ਕਿਹਾ, ਕਿਉਂਕਿ ਕਰੋੜਾਂ ਬਿਜਨਸਮੈਨ ਇਕੱਠੇ ਕਰ ਲੋ, ਕਰੋੜਾਂ ਮੁਲਕਾਂ ਦੀ ਮਾਇਆ ਇਕੱਠੀ ਕਰ ਲੋ, ਇੱਕ ਸਰੀਰ ਬਣਾ ਸਕਦੀ ਉਹ ਮਾਇਆ? ਤੇ ਸਭ ਤੋਂ ਅਮੀਰ ਤਾਂ ਫਿਰ ਤੂੰ ਐ। ਅੱਜ ਕੇ ਆਖੋ ਸਤਨਾਮ। ਜਿਹਦੇ ਕੋਲ ਸਭ ਤੋਂ ਮੋਲਕ ਮਨੁੱਖ ਦੇਈ, ਉਹਦੇ ਵਰਗਾ ਅਮੀਰ ਏ ਨੀ ਕੋਈ ਦੁਨੀਆਂ ਵਿਚ। 84 ਲੱਖ ਦਾ ਸਰਦਾਰ ਕਿਉਂਕਿ ਹੈ, ਇਹ ਬਣੇ ਨੀ ਸਕਦੀ ਹੋਰ ਜਗ੍ਹਾ। ਸਾਰੀ ਦੁਨੀਆਂ ਦੀ ਦੌਲਤ ਇੱਕ ਬੱਚਾ ਨੀ ਪੈਦਾ ਕਰ ਸਕਦਾ। ਅਸਲ ਮਾਇਆ ਧਾਰੀ ਕੌਣ ਹੈ? ਚੇਤਨ ਮਾਇਆ ਹੈ ਸਰੀਰ, ਇਹ ਸਾਡੇ ਜੀਵ ਨੇ ਧਾਰਨ ਕੀਤੀ ਹੋਈ ਹੈ, ਚੱਕੀ ਫਿਰਦਾ। ਤੇ ਹੁਣ ਦੁੱਖ ਨਾ ਮਨਾਇਓ, ਇਸ ਚੇਤਨ ਦੇਹ ਦੀ ਮਾਇਆ ਨੂੰ ਸਾਨੂੰ ਅੰਨੇ ਤੇ ਗੋਲੇ ਬਣਾਇਆ ਵੈ। ਅੱਜ ਕੇ ਆਖੋ ਇਹਨੇ ਬਣਾਇਆ ਸਾਨੂੰ, ਰੁਪਈਆਂ ਨੇ ਨੀ ਬਣਾਇਆ। ਇਹ ਸਰੀਰ ਜਿਹੜੀ ਤੇਰੀ ਚੇਤਨ ਮਾਇਆ, ਇਹਨੇ ਅੱਜ ਦੁਨੀਆਂ ਅੰਨੀ ਕੀਤੀ ਹੋਈ ਹੈ ਗੁਰਮੁਖ ਪਿਆਰੀ, ਬੋਲੀ ਕੀਤੀ ਹੋਈ ਹੈ। ਕਿਉਂ ਕੀਤੀ ਹੋਈ ਹੈ? ਅੰਨੀ ਦੁਨੀਆਂ ਦੀ ਸੁੰਦਰਤਾ ਦਿਖਦੀ ਹੈ, ਦੁਨੀਆਂ ਦੇ ਖੇਡ ਤਮਾਸ਼ੇ ਦਿਖਦੇ ਨੇ, ਦੁਨੀਆਂ ਦੇ ਰੂਪ ਦੀ ਪਰਖ ਹੈ, ਦੁਨੀਆਂ ਦੇ ਚਾਲ ਦੀ ਪਰਖ ਹੈ ਤੇਰੀਆਂ ਅੱਖਾਂ ਵਿਚ, ਪਰ ਜਿਹਨੇ ਦੁਨੀਆਂ ਬਣਾਈ ਹੈ ਉਹ ਦਿਖਦਾ ਹੀ ਨਹੀਂ। ਅੱਜ ਕੇ ਕੋ ਸਾਧਨਾ ਅੰਨਾ ਨਾ ਹੋਇਆ ਤੇ ਹੋਰ ਕੀ ਹੋਇਆ? ਮਰਜ ਕਹਿੰਦੇ ਇਹਦੇ ਇਹ ਨਾ ਆਖੀ ਹੈ, ਜਿਨ ਮੁਖ ਲੋਇਣ ਨਾਹੇ, ਜਿਨ੍ਹਾਂ ਨੂੰ ਰੱਬ ਨੇ ਅੱਖਾਂ ਨੀ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਨੂੰ ਅੰਨੇ ਨੀ ਕਹਿਣਾ। ਅੰਨੇ ਉਹਨਾਂ ਨੂੰ ਕਹੋ ਜਿਨ੍ਹਾਂ ਨੂੰ ਖਸਮ ਮਾਲਕ ਨੀ ਦੇਖਦਾ। ਅੱਜ ਕੇ ਆਖੋ ਸਾਧਨਾ, ਜੇ ਖਸਮ ਰੱਬ ਤੋਂ ਹੀ ਮੁਨਕਰ ਹੋਏ ਫਿਰਦੇ ਨੇ। ਕਣ ਕਣ ਵਿਚ ਬਰਾਜਿਆ ਹੋਇਆ, ਕਿਹਨੇ ਮੁਨਕਰ ਕਰਾਤਾ? ਤੇਰੀ ਦੇਹ ਰੂਪੀ ਮਾਇਆ ਨੇ। ਅੰਨੇ ਦੁੱਖ ਨਾ ਮਨਾਓ, ਮੈਂ ਤੁਹਾਡੇ ਵਿਚੋਂ ਹੀ ਹਾਂ, ਕਿਤੇ ਐਂ ਕਹੋ ਵੀ ਪਤਾ ਨੀ ਕੌਣ ਹੈ, ਇੱਕੋ ਹੈ ਆਪਾਂ। ਇੱਥੇ ਕਿਸੇ ਦੀ ਸੁਣਾਉਣ ਦੀ ਡਿਊਟੀ ਹੈ, ਕਿਸੇ ਦੀ ਸੁਣਨ ਦੀ ਡਿਊਟੀ ਹੈ, ਕੋਈ ਕੜਾਹ ਵਰਤਾ ਦਿੰਦਾ, ਕੋਈ ਛਕ ਲੈਂਦਾ ਹੈ। ਅੱਜ ਕੇ ਆਖੋ ਸਤਨਾਮ, ਹੁੰਦੇ ਇੱਕ ਜਿਹੇ, ਕੋਈ ਫਰਕ ਨਾ ਸਮਝੋ। ਤੇ ਗੁਰਮੁਖ ਪਿਆਰਿਓ, ਅੱਜ ਸਾਨੂੰ ਸਰੀਰ ਰੂਪੀ ਮਾਇਆ ਨੇ ਅੰਨੇ ਬਣਾਇਆ ਵੈ। ਬਸ ਇੱਕੋ ਗੱਲ ਵਿਚ ਨਿਬੇੜ ਦਿੰਦੇ, ਕੋਈ ਧੀ ਭੈਣ ਦੀ ਇੱਜ਼ਤ ਰਹੀ ਹੈ ਅੱਖਾਂ ਵਿਚ? ਬਸ ਇੱਕ ਗੱਲ ਚ ਨਿਬੜ ਗਿਆ, ਹਾਥੀ ਦੀ ਪੈਰ ਵਿਚ ਸਭ ਕੁਛ ਆ ਜਾਂਦਾ। ਬੈਠੇ ਟੈਲੀਵਿਜ਼ਨ ਮੂਹਰੇ, 60 ਸਾਲ ਦਾ ਬਾਪੂ, 55 ਸਾਲ ਦੀ ਉਹਦੀ ਘਰ ਵਾਲੀ ਮੁੰਡੇ ਦੀ ਮਾਂ, 30 ਸਾਲ ਦਾ ਮੁੰਡਾ, 28 ਸਾਲ ਦੀ ਨੂੰਹ, ਤੇ ਉਹਨਾਂ ਦੇ ਵੀ ਪੋਤੇ ਪੋਤੀਆਂ ਇਕੱਠੇ ਬੈਠੇ ਦੇਖਦੇ ਹੋ ਨਾ ਫਿਲਮਾਂ, ਬਾਪ ਤੇ ਧੀ, ਫਿਰ ਅੱਖਾਂ ਚ ਅੰਨ ਦੀ ਆ ਗਈ। ਅੱਜ ਕੇ ਆਖੋ ਸਤਨਾਮ, ਤੁਸੀਂ ਆਪ ਜਵਾਬ ਦੇ ਦੋ, ਜੋ ਟੈਲੀਵਿਜ਼ਨ ਵਿਚ ਹੋ ਰਿਹਾ ਉਹ ਬਾਪ ਤੇ ਧੀ ਇਕੱਠੇ ਬੈਠੇ ਦੇਖਣ, ਉਹ ਭੈਣ ਤੇ ਭਾਈ ਦੇ ਇਕੱਠੇ ਦੇਖਣ ਵਾਲੀ ਚੀਜ਼ ਹੈ? ਬਾ ਮਾਇਆ ਧਾਰੀ ਆ ਤੰਨਾ ਬੋਲ, ਅੰਧਾ ਹੋ ਗਏ ਨਾ ਜਿਹੜਾ ਵਿਕਾਰ ਵੀ ਧੀਆਂ ਭੈਣਾਂ ਦੇ ਨਾਲ ਬੈਠ ਕੇ ਪਲੰਘ ਤੇ ਵੇਖਦਾ, ਤੂੰ ਟੈਲੀਵਿਜ਼ਨ ਵਿਚ ਫਿਲਮਾਂ ਵੇਖਦੇ ਆ, ਤੇ ਅੰਨਾ ਨੀ ਫਿਰ ਹੋਰ ਕੌਣ ਹੈ? ਗੁਰਸਿੱਖ ਪਿਆ, ਇਸ ਜੜ ਚੇਤਨ ਮਾਇਆ ਨੇ, ਸਰੀਰ ਰੂਪੀ ਮਾਇਆ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਬਚਨ ਸੱਚੇ ਨੇ ਸਾਡੇ ਵਾਸਤੇ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਮੈਂ ਆਪਣੇ ਆਪ ਨੂੰ ਬੰਦਾ ਕਹੀ ਜਮਾ ਜਾਂ ਗੁਰੂ ਗ੍ਰੰਥ ਸਾਹਿਬ ਨੇ ਮੈਨੂੰ ਜਿੰਨ ਕਿਹਾ, ਰਾਕਸ ਕਿਹਾ, ਕੁਛ ਸਤਨਾਮ। ਕਲ ਯੁਗ ਅੰਦਰ ਅਵਤਾਰ ਹੋਊਗਾ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ, ਧੀ ਜਨੂਰੀ ਹੈ। ਤੇ ਜਿਹੜਾ ਆਪ ਰਾਕਸ਼ ਦੇ ਦੇਵਤੇ ਥੋੜੇ ਜੰਮਣੇ, ਗਾਂ ਮਹਾਰਾਜ ਕਹਿੰਦੇ ਪੁੱਤ ਧੀ ਵੀ ਹੋ ਜੀ। ਤੇ ਹੋਰ ਹੁਣ ਜੋਰੂ ਜਿਨ੍ਹਾਂ ਦਾ ਸਿਕਦਾਰ, ਜੋਰੂ ਨਾਮ ਹੈ ਇਸਤਰੀ ਦਾ,
ਇਸਤਰੀ ਤੋਂ ਇੱਥੇ ਇਸਤਰੀ ਅਰਥ ਨਹੀਂ ਲੈਣਾ, ਇਸਤਰੀ ਤੋਂ ਲੈਣਾ ਅਰਥ ਰੂਪ ਸੁੰਦਰਤਾ ਕਾਮ ਵਾਸ਼ਨਾ। ਉਹ ਅੱਜ ਸਾਰਿਆਂ ਤੇ ਹਕੂਮਤ ਕਰ ਰਹੀ ਹੈ। ਅੱਜ ਕੇ ਆਖੋ ਸਤਨਾਮ, ਇਹ ਮਹਾਰਾਜ ਦੀ ਬਾਣੀ ਦੇ ਬਚਨ 500 ਸਾਲ ਪਹਿਲਾਂ ਨੇ। ਮਾਇਆ ਤਾਰੀ ਅਤ ਅੰਨਾ ਬੋਲਾ, ਅੱਖਾਂ ਵਿਚ ਅੰਧ ਆ ਗਿਆ ਗੁਰਮੁਖ ਪਿਆਰਿਓ, ਪਰਖੇ ਨਹੀਂ ਹੈ ਤੇ ਕੰਨਾਂ ਵਿਚ ਬੋਲੇ ਕਾਹਤੋਂ ਹੋਏ ਹੋਏ। ਨਿੰਦਿਆ ਬਹੁਤ ਸੁਣਦੇ ਹੈ, ਗਾਉਣ ਬਹੁਤ ਸੁਣਦੇ ਹੈ, ਰਿਕਾਰਡ ਬਹੁਤ ਸੁਣਦੇ ਹੈ, ਪਰ ਬੋਲੇ ਹੋ ਗਏ ਗੁਰਬਾਣੀ ਸੁਣਨ ਤੋਂ, ਸੱਚ ਸੁਣਨ ਤੋਂ। ਇੱਥੇ ਮੇਰੇ ਵਰਗੇ ਕਈ ਧਾਰਨਾ ਪੜਨਗੇ, ਕਹਿੰਦੇ ਸੱਚ ਦਾ ਕਾਲ ਪੈ ਗਿਆ। ਉਹਨੂੰ ਪੁੱਛਿਆ ਕਰੋ ਵੀ ਸੱਚ ਹੈ ਨੀ, ਤੂੰ ਇੱਥੇ ਕਿਵੇਂ ਫਿਰਦਾ ਹੈ? ਓ ਗੁਰਮੁਖ ਪਿਆਰਿਓ, ਜਿਸ ਦਿਨ ਸੱਚ ਨਾ ਰਿਹਾ ਤੇ ਜੱਗ ਰਹਿ ਜੂ। ਸੱਚ ਕਿਤੇ ਜਾਣ ਵਾਲੀ ਚੀਜ਼ ਹੈ, ਜੇ ਮੁੱਕ ਜਾਵੇ ਫਿਰ ਉਹ ਸੱਚੇ ਨੀ। ਸੱਚ ਤਾਂ ਅਮਰ ਚੀਜ਼ ਜੋ ਜੱਗ ਤੋਂ ਪਹਿਲਾਂ ਵੀ ਇੱਥੇ ਜੱਗਦੇ ਹੁੰਦੇ ਆ ਵੀ ਇੱਥੇ ਜਿਸ ਦਿਨ ਜੱਗ ਨੇ ਨਹੀਂ ਆਉਣਾ ਫੇਰ ਇੱਥੇ। ਉਹ ਸੱਚੇ ਤਾਂ ਹੈ ਕਿਉਂਕਿ ਹਰ ਵਕਤ ਮੌਜੂਦ ਹੈ, ਨਾ ਬਾਢ ਹੈ ਨਾ ਘਾਟ ਹੈ ਨਾ ਬਾਢ ਘਾਟ। ਅਸੀਂ ਕਹਿੰਦੇ ਕਾਲ ਪੈ ਗਿਆ, ਡੀਜ਼ਲ ਹੈ ਨਾ ਸੱਚ, ਸੀਮਿੰਟ ਹੈ ਨਾ ਜਿਹਦੀ ਸ਼ੋਰਟੇਜ ਆ ਗਈ। ਗੁਰਮੁਖ ਪਿਆਰਿਓ, ਕਾਲ ਨਹੀਂ ਪਿਆ ਸੱਚ, ਕਾਲ ਕੂੜ ਵਰਤਿਆ। ਇਹਦੇ ਜਦ ਬਾਣੀ ਵਿਚਾਰਚ ਕਰਨੇ ਤੁਕਦੇ ਤਾਂ ਵਰਤਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਵਰਤਿਆ ਸ਼ਬਦ ਤੋਂ ਤਾਂ ਅਰਥ ਹੋਣਗੇ। ਦੇ ਹੁਣ ਵਰਤਿਆ ਸ਼ਬਦ ਦੇ ਅਰਥ ਤੁਸੀਂ ਕੋਈ ਭੁੱਲੇ ਵੇ ਤਾਂ ਨਹੀਂ ਹੈਗੇ, ਭੁਲੇਖਾ ਹੀ ਹੈ। 36 ਵਾਰ ਤੁਸੀਂ ਦਿਨ ਚ ਕਹਿੰਦੇ ਹੋ ਚਾਹ ਵਰਤ ਲੋ, ਦੁੱਧ ਵਰਤ ਲੋ, ਪਾਣੀ ਵਰਤਾ ਦੋ, ਵਰਤਿਆ ਕਹਿਣਗੇ ਲੰਗਰ ਵਰਤ ਗਿਆ, ਅਜੇ ਲੰਗਰ ਵਰਤਣਾ। ਇਹ ਵਰਤ ਗਿਆ ਸ਼ਬਦ ਤੋਂ ਅਰਥ ਸ਼ੁਰੂ ਹੋਣੇ, ਸੱਚ ਦਾ ਕਾਲ ਨਹੀਂ, ਵਰਤਾਰਾ ਕੂੜ ਦਾ ਹੋ ਗਿਆ। ਕਿਵੇਂ ਹੋ ਗਿਆ ਵਰਤਾਰਾ? 2 ਮਹੀਨੇ ਪਹਿਲਾਂ ਤੁਹਾਡੇ ਘਰਾਂ ਚ ਜਾਈਦਾ ਤਾਂ ਕਿਤੇ ਰਜਾਈ ਨਹੀਂ ਸੀ ਦਿਖਦੀ, ਕਿਤੇ ਕੰਬਲ ਨਹੀਂ ਤਾਂ ਦਿਖਦਾ, ਕਿਤੇ ਕੋਟੀਆਂ ਨਹੀਂ ਸੀ ਦਿਖਦੀਆਂ। ਹੁਣ ਜਾਓ ਤੇ ਇੱਕ ਇੱਕ ਮੰਜੇ ਪਰ 3-3 ਪਈਆਂ। ਅਜਖੇ ਆਖੋ ਸਤਨਾਮ, ਸਮਝਣੇ ਪਰ 3 ਮਹੀਨੇ ਪਹਿਲਾਂ ਰਜਾਈਆਂ ਦਾ ਕਾਲ ਪੈ ਗਿਆ ਤਾਂ ਨਹੀਂ, ਕਾਲ ਨਹੀਂ ਸੀ ਪਿਆ, ਪਾਕਿਸਤਾਨ ਭੇਜਤੀਆਂ ਤੀਆਂ, ਨਹੀਂ ਤੁਹਾਡੇ ਘਰਾਂ ਚ ਤੀਆਂ, ਤੁਸੀਂ ਵਰਤਣੀਆਂ ਛੱਡਤੀਆਂ ਤੀਆਂ। ਅਜਖੇ ਆਖੋ ਸਤਨਾਮ, ਬਿਚਾਰੀਆਂ ਪੇਟੀਆਂ ਚ ਬੰਦ ਕਰਕੇ ਰੱਖਤੀਆਂ ਤੀਆਂ ਵੀ ਟਿੱਕੀਆਂ ਰਹੋ, ਤੀਆਂ ਤਾਂ ਤੁਹਾਡੇ ਘਰੇ ਰਜਾਈਆਂ, ਕੰਬਲ ਵੀ ਤੁਹਾਡੇ ਘਰੇ ਤੇ, ਕੋਟੀਆਂ ਵੀ ਤੁਹਾਡੇ ਘਰੇ ਤੀਆਂ, ਪਰ ਤੁਸੀਂ ਇਸਤੇਮਾਲ ਕਰਨੀਆਂ ਛੱਡਤੀਆਂ ਤੀਆਂ, ਉਹ ਵਰਤਣੀਆਂ ਛੱਡਤੀਆਂ ਸੀ। ਇਹ ਹੈ ਅਰਥ ਤੁਕਦਾ, ਸੱਚ ਆਪਣੇ ਕੋਲੇ ਆ, ਆਪਾਂ ਨੇ ਵਰਤਣਾ ਛੱਡਤਾ। ਅੱਜ ਕੇ ਆਖੋ ਸੱਚ, ਗਿਆ ਕਿਤੇ ਨਹੀਂ, ਆਪਾਂ ਵਰਤਣ ਝੂਠ ਲੱਗ ਪਏ। ਸੱਚ ਦਾ ਕਾਲ ਪਾਉਣ ਵਾਲਾ ਜੰਮੇ ਹੀ ਕੌਣ? ਤਾਂ ਜਪਜੀ ਸਾਹਿਬ ਨੇ ਕਹਿ ਦਿੱਤਾ।

ਸੱਚੀ ਚੀਜ਼ ਵਰਤੀ ਕਾਲ ਨੀ ਕਹਿਣਾ ਆਪਾਂ ਸੱਚ ਵਰਤਣਾ ਬੋਲਣਾ ਛੱਡਦਾ ਹੈ ਇੱਥੇ ਗੁਰਮੁਖ ਪਿਆਰੀ ਕੌਣ ਸੁਣਦਾ ਸੱਚ ਤੇ ਮਾਜ ਕਹਿੰਦੇ ਜਿਹੜੇ ਸ਼ਬਦ ਸੱਚ ਨੀ ਸੁਣਦੇ ਜਿਹੜੇ ਭਾਈ ਧਰਮ ਦਾ ਮਾਰਗ ਨੀ ਵੇਖਦੇ ਦ੍ਰਿਸ਼ਟੀ ਚ ਆਉਂਦਾ ਨੀ ਰੱਬ ਉਹਨਾਂ ਨੂੰ ਸੁਣ ਲਓ ਬਾਣੀ ਦਾ ਹੁਕਮ ਮਾਰਜ ਕਹਿੰਦੇ ਸ਼ਬਦ ਨਾ ਜਾਣੇ ਸੇ ਅੰਨੇ ਬੋਲੇ ਇਹ ਆਪਣੇ ਖਾਤਰ ਹੈ ਭਾਈ ਮਹਾਰਾਜ ਕਹਿੰਦੇ ਜਿਹਨੇ ਸ਼ਬਦ ਪਹਿਲੇ ਸ਼ਬਦ ਦਾ ਅਰਥ ਸਤਿਗੁਰ ਅਕਾਲ ਪੁਰਖ ਵਾਹਿਗੁਰੂ ਸੱਚ ਦੂਸਰੇ ਸ਼ਬਦ ਦਾ ਅਰਥ ਧੁਨ ਆਵਾਜ਼ ਸ਼ਬਦ ਹੀ ਵਾਹਿਗੁਰੂ ਹੈ ਵਾਹਿਗੁਰੂ ਹੀ ਆਵਾਜ਼ ਹੈ ਧੁਨ ਹੈ ਜਿਹੜੇ ਵੇਖਦੇ ਨੀ ਕਣ ਕਣ ਵਿਚ ਰਮਿਆ ਹੋਇਆ ਵਾਹਿਗੁਰੂ ਜਿਹੜੇ ਸੁਣਦੇ ਨੀ ਵਾਹਿਗੁਰੂ ਦੀ ਸ਼ਬਦ ਦੀ ਆਵਾਜ਼ ਮਹਾਰਾਜ ਕਹਿੰਦੇ ਅੰਨੇ ਬੋਲੇ ਤੇ ਹੁਣ ਆਪਣੀ ਗੱਲ ਸੁਣ ਲਓ ਕਿ ਜਿਹੜਾ ਅੱਖਾਂ ਤੇ ਨਾ ਦਿਖੇ ਕੰਨਾਂ ਤੇ ਨਾ ਸੁਣੇ ਆਪਾਂ ਉਹਨੂੰ ਦੇਖ ਕੇ ਕਹੀ ਦਈ ਹੈ ਕਾਹਨੂੰ ਵਿਚਾਰਾ ਜੱਗ ਤੇ ਆਇਆ ਅੱਜ ਕੇ ਆਖੋ ਸਭ ਇਹ ਤਾਂ ਜਿਹੇ ਜਿਹਾ ਆਇਆ ਜਿਹੇ ਜਿਹਾ ਨਾ ਆਇਆ ਉਹਨੂੰ ਦੇਖ ਕੇ ਕਹਿ ਦੀ ਦੇ ਇਹੀ ਫੈਸਲਾ ਆਪਣੇ ਖਾਤਰ ਹੈ ਗੁਰੂ ਗ੍ਰੰਥ ਸਾਹਿਬ ਦਾ ਮਹਾਰਾਜ ਕਹਿੰਦੇ ਜਿਹਨੇ ਅੱਖਾਂ ਨਾਲ ਸ਼ਬਦ ਦੇਖਿਆ ਨੀ ਵਾਹਿਗੁਰੂ ਸੰਗਤ ਦੇ ਦਰਸ਼ਨ ਨੀ ਕੀਤੇ ਕੰਨਾਂ ਨਾਲ ਸ਼ਬਦ ਸੁਣਿਆ ਨੀ ਮਹਾਰਾਜ ਕਹਿੰਦੇ ਕਿਤਾ ਇਹ ਸੰਸਾਰ ਹੋਏ ਇੱਥੇ ਆਈ ਕਾਹਨੂੰ ਐ ਅੱਜ ਕੇ ਆਖੋ ਸਤ ਬੀਬੀ ਉਹ ਅੱਜ ਸਤਨਾਮ ਕਹਿ ਦਿਆ ਕਰੋ ਕਿਉਂਕਿ ਕੱਲ ਨੂੰ ਨੀ ਕਹਾਉਣਾ ਅੱਗੇ ਤਾਂ ਤੁਸੀਂ ਤਾਂ ਨੀ ਕਹਿੰਦੀਆਂ ਰਹੀਆਂ ਵੀ ਪੰਜ ਦਿਨ ਕਿਹੜਾ ਕਹੂਗਾ ਹੁਣ ਅੱਜ ਤਾਂ ਪਿਛਲਾ ਦੁਆਨ ਅੱਜ ਤਾਂ ਕਹਿ ਦੋ ਕਹਿ ਦਿਆ ਕਰੋ ਸਤਨਾਮ ਨਾਲੇ ਉਹੀ ਗੱਲ ਸੁਣਦੀਆਂ ਵੀ ਜਿਹੜੇ ਸੱਚ ਬੋਲਦੇ ਨੀ ਸੱਚ ਸੁਣਦੇ ਨੀ ਅੰਨੇ ਤੇ ਬੋਲੇ ਪਤਾ ਨੀ ਉਹੀ ਕੰਮ ਪਸੰਦ ਹੈ ਅੱਜ ਖੇ ਕੁਛ ਮਰਜ਼ੀ ਹੁੰਦੀ ਆ ਖੇ ਮਰਜ਼ੀ ਹੁੰਦੀ ਆ ਆਪੋ ਆਪਣੀ ਮਹਾਰਾਜ ਕਹਿੰਦੇ ਸ਼ਬਦ ਨਾ ਜਾਣੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਮਹਾਰਾਜ ਕਹਿੰਦੇ ਆਈ ਕਿਵੇਂ ਮਾਇਆ ਧਾਰੀ ਅਤ ਅੰਨਾ ਬੋਲਾ ਇਹ ਸਰੀਰ ਨੂੰ ਧਾਰਨ ਵਾਲਾ ਜੀਵ ਮਨ ਐਸਾ ਇਹਦਾ ਪ੍ਰਭਾਵ ਪੈ ਗਿਆ ਸਾਡੇ ਉੱਤੇ ਗੁਰਮੁਖੋ ਸੱਚ ਸੁਣਨ ਤੋਂ ਬੋਲੇ ਹੋ ਗਏ ਸੰਗਤ ਗੁਰੂ ਦੇ ਦਰਸ਼ਨ ਕਰਨ ਤੋਂ ਅੰਨੇ ਹੋ ਗਏ ਬਹੁਤ ਪਰਖ ਕੀਤੀ ਜੱਗ ਦੀ ਇਹ ਕਣਕ ਕਹੀ ਜੀ ਹੈ ਟਰੈਕਟਰ ਕਿਹੋ ਜਿਹਾ ਇਹਦੀ ਪੱਗ ਕਹੀ ਜੀ ਬੰਨੀ ਵੀ ਹੈ ਤੁਰਦਾ ਕਿਵੇਂ ਹੈ ਇਹਦੇ ਕੱਪੜੇ ਕਹੇ ਜੇ ਪਾਏ ਹੋਣੇ ਪਰ ਗੁਰਮੁਖ ਪਿਆਰਿਓ ਆਪਣੇ ਆਪ ਵਾਪਸ ਖਿਆਲ ਨਹੀਂ ਕੀਤਾ ਕਿ ਮੈਂ ਖੁਦ ਕਿਹੋ ਜਿਹਾ ਆਹ ਜਿਹੜੇ ਸੰਗਤ ਦੇ ਜੋੜ ਮੇਲੇ ਮਹਾਰਾਜ ਬਖਸ਼ਦੇ ਨੇ ਇਹ ਕੋਈ ਐਵੇਂ ਦਿਖਾਵਾ ਜਾਂ ਰਿਵਾਜ ਨਾ ਬਣਾਓ ਇਹਨਾਂ ਗੱਲਾਂ ਨੂੰ ਇੱਥੇ ਆ ਕੇ ਕੇਵਲ ਤੇ ਕੇਵਲ ਪਤਾ ਕਰਨਾ ਕਿ ਬੰਦਿਆ ਤੂੰ ਖੁਦ ਕੀ ਹੈ ਥੋੜੇ ਜਿਹੇ ਵਹਿਮ ਹੋ ਗਿਆ ਸਾਨੂੰ ਚਲੋ ਵੀ ਚੱਲੀਏ ਸੰਤ ਕਿਹੜੀ ਕਹਾਣੀ ਸੁਣਾਉਣਗੇ ਕਿਹੜੀਆਂ ਕੁ ਧਾਰਨਾ ਪੜਨਗੇ ਅੱਜ ਕਿੰਨੇ ਕੁ ਚਿਮਟੇ ਖੜਕਣਗੇ ਕਿੰਨਾ ਕੁ ਅਮਲਾ ਫੈਲਾ ਸੰਤ ਦੇ ਨਾਲ ਫਿਰਦਾ ਹੋਊਗਾ ਅੱਜ ਖੇ ਖੁਸ਼ ਬਸ ਜਿਹੜੀ ਗੱਲ ਇੱਥੋਂ ਲੈਣ ਆਉਣੀ ਸੀ ਗੁਰਦੁਆਰਿਆਂ ਦਾ ਵੀ ਥੋੜਾ ਹੀ ਹਾਲ ਹੈ ਜਾਣੇ ਹੋ ਜਾਇਆ ਕਰੋ ਗੁਰਦੁਆਰਿਆਂ ਚ ਕੀ ਵੇਖਦੇ ਹੋ ਉੱਥੇ ਜਾ ਕੇ ਬੜਾ ਵੱਡਾ ਹਾਲ ਬਣਿਆ ਵੇ ਬੜਾ ਸ਼ੰਖ ਮਰਮਰ ਲੱਗਿਆ ਵੇ ਛੇ ਮੰਜ਼ਿਲਾ ਬਣ ਗਿਆ ਸਿਉਣਾ ਚੜਿਆ ਵੇ ਜਿਸ ਕੰਮ ਵਿੱਚੋਂ ਗੁਰਦੁਆਰੇ ਨੇ ਸਾਨੂੰ ਕੱਢਣਾ ਸੀ ਨਾ ਮਾਇਆ ਵਿੱਚੋਂ ਗੁਰਦੁਆਰੇ ਸਗੋਂ ਪਾਉਣ ਲੱਗ ਪਏ ਆਖੋ ਸਤਨਾਮ ਜਿਹੜਾ ਜਾਂਦਾ ਉੱਥੇ ਗੁਰੂ ਨੂੰ ਨੀ ਦੇਖਦਾ ਵੀ ਗੁਰੂ ਦਾ ਇੱਥੇ ਸ਼ਬਦ ਕੀ ਹੈ ਗੁਰੂ ਤੋਂ ਉੱਥੇ ਤੇ ਪੱਥਰ ਲੱਗੇ ਹੋਏ ਦੇਖਦੇ ਨੇ ਉੱਥੇ ਦਾ ਸੰਖ ਮਰਮਰ ਦੇਖ ਉਹਦੀ ਉਚਾਈ ਦੇਖਦੇ ਆ ਕਿੰਨੀ ਕੁ ਉਹਦੀਆਂ ਮੰਜ਼ਿਲਾਂ ਗਿਣਗੇ ਗੁਰਦੁਆਰੇ ਦੀਆਂ ਕਿੰਨੀਆਂ ਇੱਥੇ ਸਿਉਣਾ ਕਿੰਨਾ ਲੱਗਿਆ ਵਾ ਹਾਲ ਕਿੰਨਾ ਵੱਡਾ ਬਣਿਆ ਵਾ ਓ ਵਾਹ ਸਿੱਖੋ ਪੱਥਰ ਤੇ ਸਿਵਨਾ ਦੇਖਣ ਗੁਰਦੁਆਰੇ ਚ ਜਾਣਾ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਆ ਜੇ ਪੱਥਰਾਂ ਤੇ ਹੀ ਗੁਰਦੁਆਰੇ ਦੀ ਮਹੱਤਤਾ ਆ ਗਈ ਜੇ ਵੱਡੇ ਹੋਣ ਤੇ ਹੀ ਮਹੱਤਤਾ ਆ ਗਈ ਤੁਸੀਂ ਹੈਰਾਨ ਹੋਵੋਗੇ ਪਟਿਆਲੇ ਇੱਕ ਕੋਠੀ ਵਿਕੀ ਹੈ 7.5 ਕਰੋੜ ਰੁਪਈਏ ਦੀ ਇੱਕ ਕੋਠੀ ਲਾ ਲਓ ਪੱਥਰਾਂ ਦੀ ਕੀਮਤ ਫਿਰ ਮੱਥੇ ਟੇਕਣ ਲੱਗ ਜਾਓ ਵੀ ਬਹੁਤ ਕੀਮਤੀ ਹੈ ਅੱਜ ਕੇ ਆਖੋ ਸਤਨਾਮ ਹੈਰਾਨ ਕਰਨ ਵਾਲੀ ਗੱਲ ਹੈ 7.5 ਕਰੋੜ ਦੀ ਇੱਕ ਕੋਠੀ
ਨਾਲ ਪਟਿਆਲਾ ਹੀ ਹੈ, ਕੋਈ ਦਿੱਲੀ ਤਾਂ ਨਹੀਂ ਹੈਗੀ। ਤੇ ਇਸ ਗੱਲ ਪਿੱਛੇ ਆਪਾਂ ਪਰਮਾਰਥ ਵਿੱਚੋਂ ਨਿਕਲ ਕੇ ਪਦਾਰਥਵਾਦ ਦੀ ਪੂਜਾ, ਤਾਂ ਹੀ ਉਹ ਸੰਗਰੂਰ ਦਾ ਇੱਕ ਹੁੰਦਾ ਸੀ ਮੇਰੇ ਨਾਲ ਵੀ ਜੇਲ੍ਹ ਚ ਰਿਹਾ ਤਾਂ ਉਹ ਅਕਾਲੀ ਕਵੀ ਜਥੇਦਾਰ, ਉਹ ਕਵਿਤਾ ਸੁਣਾਉਂਦਾ ਹੁੰਦਾ ਤਾਂ ਕਹਿੰਦਾ ਜਦ ਸਿੱਖਾਂ ਦੇ ਗੁਰਦੁਆਰੇ ਕੱਚੇ ਤੇ ਨਾ, ਕਹਿੰਦਾ ਸਿੱਖ ਬੜੇ ਪੱਕੇ ਤੇ, ਜਿਉਂ ਕਹਿੰਦਾ ਗੁਰਦੁਆਰੇ ਪੱਕੇ ਹੋਣ ਲੱਗੇ ਤੇ ਸਿੱਖ ਕੱਚੇ ਹੋਣ ਲੱਗ ਗਏ। ਗੱਲ ਉਹਦੀ ਬਿਲਕੁਲ ਖਰੀ, ਜਦ ਪਿੰਡ ਚ ਧਰਮਸ਼ਾਲਾ ਹੀ ਹੁੰਦੀ ਸੀ ਨਾ, ਗੁਰਦੁਆਰਾ ਹੁੰਦਾ ਹੀ ਨਹੀਂ ਸੀ, ਉੱਥੇ ਹੀ ਸਾਂਝਾ ਖੰਡ ਪਾਠ ਕਰਾਉਂਦੇ ਹੁੰਦੇ ਆਪਾਂ ਸਾਲ ਬਾਅਦ, ਹਰ ਪਿੰਡ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਸੀ। ਮੇਰੇ ਦੇਖਣ ਦੀ ਗੱਲ ਹੈ, ਆਨੰਦ ਕਾਰਜ ਕਿਸੇ ਪਿੰਡ ਕਰਾਉਣ ਜਾਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਸੇ ਪਿੰਡ ਤੋਂ ਲਿਆਉਣੀ, ਪਿੰਡ ਵਿਚ ਬੀੜ ਨਹੀਂ ਸੀ ਹੁੰਦੀ। ਪਰ ਉਦੋਂ ਸਾਡੇ ਮੁੰਡੇ ਜਰਦਾ ਨਹੀਂ ਥੇ ਚੱਬਦੇ, ਬੀੜੀਆਂ ਨਹੀਂ ਥੇ ਪੀਂਦੇ, ਦਾੜੀਆਂ ਨਹੀਂ ਥੇ ਵੱਢਦੇ, ਤੇ ਭਾਈ ਨੂੰ ਭਾਈ ਨਹੀਂ ਥਾ ਵੱਢਦਾ, ਖੁਸ਼ ਧੀ ਭੈਣ ਦੀ ਇੱਜ਼ਤ, ਬੜਿਆਂ ਦਾ ਸਤਿਕਾਰ। ਅੱਜ ਜਿਵੇਂ ਸਾਡਾ ਅਮਲਾ ਪਹਿਲਾਂ ਵਧਿਆ ਨਾ, ਬਸ ਬਾ ਇੰਨੀ ਗੱਲ ਕਰ ਲਓ, ਜਿਵੇਂ ਡਾਕਟਰ ਪਿੰਡ ਪਿੰਡ ਹੋ ਗਏ ਨਾ, ਡਿਸਪੈਂਸਰੀਆਂ ਪਿੰਡ ਪਿੰਡ ਹੋ ਗਈਆਂ, ਹਸਪਤਾਲ ਬਿਮਾਰੀਆਂ ਕਹਿੰਦੀਆਂ ਹੋ ਜਾਓ ਇਕੱਠੇ ਡਾਕਟਰ, ਅਸੀਂ ਤੁਹਾਨੂੰ ਪਤਾ ਹੀ ਨਹੀਂ ਲੱਗਣ ਦੇਣਾ ਵੀ ਸਾਡੇ ਨਾਂ ਕੀ ਹੈ, ਅੱਜ ਖੇ ਖੁਸ਼ ਹੁਣ ਤੁਸੀਂ ਪੁੱਛ ਲਓ ਵੀ ਡਾਕਟਰ ਤੁਸੀਂ ਬਿਮਾਰੀਆਂ ਘਟਾਈਆਂ ਕਿ ਵਧਾਈਆਂ, ਹੱਥ ਬੰਨਦੇ ਫਿਰਦੇ ਡਾਕਟਰ, ਚਾਹੁੰਦੇ ਮਨ ਵੀ ਜੀ ਤਾਂ ਗੱਲ ਛੱਡੋ ਅੰਮ੍ਰਿਤਸਰ ਦੀ, CMC PGI ਦਿੱਲੀ ਦਾ ਮੈਡੀਕਲ ਇੰਸਟੀਚਿਊਸ਼ਨ, ਉਹ ਵੀ ਹੱਥ ਬੰਨਦੇ ਕਹਿੰਦੇ ਇਹਨੂੰ ਚੱਕੇ ਲਿਜਾਓ, ਸਾਨੂੰ ਪਤਾ ਹੀ ਨਹੀਂ ਵੀ ਕਿਹੜੀ ਬਿਮਾਰੀ ਹੈ, ਖੁਸ਼ ਸਦਨਾ ਉਹ ਕਹਿੰਦੇ ਪਹਿਲੇ ਹੀ ਲੈ ਜਾਓ, ਫਿਰ ਟੈਕਸੀ ਵਾਲਾ ਵੀ ਡਬਲ ਭਾੜਾ ਲਾਊਗਾ। ਕੀ ਫਾਇਦਾ ਹੋਇਆ ਗੁਰਮੁਖ ਪਿਆਰਿਓ, ਜਿਵੇਂ ਇੰਨੇ ਡਾਕਟਰ ਹੋ ਗਏ ਤੇ ਬਿਮਾਰੀਆਂ ਵੱਧ ਗਈਆਂ, ਇੰਨੇ ਧਰਮ ਸਥਾਨ ਹੋ ਗਏ ਈਰਖਾ ਤੇ ਦੁਆਇਸ਼ ਵੱਧ ਗਈ। ਮਹਾਰਾਜ ਨੇ ਫਿਰ ਸਾਫ ਕਿਹਾ ਸੀ ਸਾਨੂੰ ਇਹਨਾਂ ਕੰਮਾਂ ਦੀ ਲੋੜ ਨਹੀਂ, ਜਿਸ ਕੰਮ ਦੀ ਲੋੜ ਹੈ ਉਹ ਕਰੋ। ਕਿਸ ਕੰਮ ਦੀ ਲੋੜ ਹੈ? ਮਹਾਰਾਜ ਕਹਿੰਦੇ ਕਾਮ ਨਾ ਝੂਟਿਓ, ਕ੍ਰੋਧ ਨਾ ਝੂਟਿਓ, ਲੋਭ ਨਾ ਝੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨੀ ਝੂਟੀ, ਨਿਫੁਲ ਪਈ ਸਭ ਸੇਵਾ। ਕਰੀ ਜਾਓ ਮਨ ਸਮਝਾ ਲਓਗੇ, ਪਰ ਬਾ ਨਿਫੁਲ ਪਈ ਇੱਕ ਅੱਧੀ ਨੀ ਸਭ ਸੇਵਾ। ਤੁਹਾਨੂੰ ਅੱਗੇ ਵੀ ਪ੍ਰਮਾਣ ਦੇਈਦਾ, ਚਾਹੁੰਦੇ ਕਿਸੇ ਨੂੰ ਖੰਘ ਹੋ ਜਾਵੇ ਹਟੇ ਨੇ ਨਾ 2 ਮਹੀਨੇ, ਫਿਰ ਘਰ ਦੇ ਵੀ ਤੰਗ ਹੋ ਜਾਂਦੇ, ਫਿਰ ਉਹ ਅੰਮ੍ਰਿਤਗੜ੍ਹ ਜਾ ਕੇ ਕਿਸੇ ਡਾਕਟਰ ਨੂੰ ਦਊ 50 ਰੁਪਏ ਫੀਸ, ਹੱਥ ਬੰਨੂ ਡਾਕਟਰ ਸਾਹਿਬ ਬਹੁਤ ਬੱਖੀਆਂ ਵੀ ਦੁਖਣ ਲੱਗ ਗਈਆਂ, ਹਟਾਓ ਖੰਘ, ਬੜੀਆਂ ਮਹਿੰਗੀਆਂ ਦਵਾਈਆਂ, ਲਿਖ ਦੂਗਾ ਕੈਪਸੂਲ ਸਿਰਪ 300 ਰੁਪਏ ਦੀ ਦਵਾਈ, ਤੇ ਤੁਹਾਨੂੰ ਬੇਨਤੀ ਇੰਨੀ ਹੈ ਵੀ ਖੰਘ ਹਟਾਉਣ ਦੀ ਦਵਾਈ ਖਾ ਲਿਓ 300 ਰੁਪਏ ਦੀ, ਤੇ ਪਕੌੜੇ 3 ਰੁਪਏ ਦੀ ਬਥੇਰੇ ਹੈ, ਖੁਸ਼ ਸਤਨ ਬੈਲੈਂਸ ਬਰਾਬਰ ਹੈ। ਬੀਬੀ ਉਹ ਖੰਘ ਹਟਾਉਣ ਦੀ ਦਵਾਈ ਖਾਓ 300 ਦੀ ਤੇ ਗੋਲ ਗੱਪੇ 3 ਦੇ, ਬਸ 300 ਕਿਹਾ ਆ। ਅੰਮ੍ਰਿਤਗੜ੍ਹ ਦੇ ਡਾਕਟਰ ਦਾ ਗੇੜਾ ਐਵੇਂ ਗਿਆ, ਉਹ ਕੰਮ ਹੁਣ ਆਪਣਾ ਹੈ। ਗੁਰਦੁਆਰੇ ਦਾ ਗੇੜਾ, ਸੁਖਮਨੀ ਦਾ ਪਾਠ, ਖੰਡ ਪਾਠ, ਦੇਗਾਂ ਰਮਾਲੇ, ਕਾਰ ਸੇਵਾ ਵਾਲੇ ਨੂੰ ਕਣਕ ਦੀਆਂ ਬੋਰੀਆਂ, ਸੰਤਾਂ ਨੂੰ ਟੈਰੀ ਕਾਟ ਦੇ ਚੋਲੇ, ਬਹੁਤ ਕੰਮ ਚੱਲਦਾ, ਪਰ ਪਰਹੇਜ਼ ਹੈ ਨੀ, ਵਿਕਾਰ ਛੱਡੇ ਨੀ। ਗਲਾਈਕੋਟੀਨ ਕੀ ਕਰੂਗੀ ਜਦ ਘਰਦਿਆਂ ਨੂੰ ਤਾਂ ਕਹਿੰਦੇ ਅਚਾਰ ਦਓ ਮੈਨੂੰ ਰੋਟੀ ਨਾਲ, PGI ਦਾ ਹਾਰਟ ਦਾ ਆਪਰੇਸ਼ਨ ਕੀ ਕਰੂ, ਬੰਗਲੌਰ ਚਲੇ ਜਾਈ, 3 ਲੱਖ ਰੁਪਏ ਲੱਗਦਾ ਹਾਰਟ ਦੇ ਆਪਰੇਸ਼ਨ ਨੂੰ ਬੰਗਲੌਰ, 3 ਲੱਖ ਲਾ ਕੇ ਆ ਜਾਓ ਤਾਂ ਟੱਲੀ ਵਰਗਾ ਬਣਾ ਦੇਣਗੇ, ਪਰ ਆ ਕੇ ਘਰਦਿਆਂ ਨੂੰ ਕੀ ਕਹਿੰਦੇ ਮੈਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਦਾ, ਕੀ ਬੰਗਲੌਰ ਤੈਨੂੰ ਕਰੂਗੀ ਫਿਰ, ਉਹ ਤਾਂ ਕਿਹਾ ਤੈਨੂੰ ਦੁੱਧ ਵੀ ਨਾ ਪੀ, ਤੂੰ ਖੋਆ ਮੰਗਦੇ ਘਰ ਆ ਕੇ, ਫਿਰ ਤੇਰਾ ਹਾਰਟ ਦਾ ਆਪਰੇਸ਼ਨ। ਇਹੀ ਕੰਮ ਸਾਡਾ ਹੁਣ, ਅਖੰਡ ਪਾਠ ਕਰਾ ਲਓ, ਸੰਤਾਂ ਦੇ ਗੇੜੇ ਮਰਾ ਲਓ, ਤੀਰਥਾਂ ਤੇ ਜਾ ਆਓ, ਲੰਗਰ ਲਾ ਦੋ, ਜਦ ਤੱਕ ਆਪਣੇ ਆਪ ਨੂੰ ਸ਼ੁੱਧ ਨਹੀਂ ਨਾ ਕਰਦੇ। ਜੱਟਾਂ ਵਾਲੀ ਗੱਲ ਲੈ ਲਓ, ਲੁਧਿਆਣੇ ਤੇ ਯੂਨੀਵਰਸਿਟੀ ਤੇ ਬੀਜ ਲੈ ਆਇਓ, ਇਫਕੋ ਦਾ ਡਾਇਆ ਲੈ ਆਇਓ, ਯੂਰੀਆ ਵੀ ਬੜਾ ਸੋਹਣਾ ਲਿਆਇਆ,
ਮੋਟਰ ਵੀ ਲੱਗੀ ਵੀ ਹੈ, ਟਰੈਕਟਰ ਵੀ ਫੋੜ ਖੜੇ, ਝਾੜ ਨਹੀਂ ਨਿਕਲਣਾ ਜਦ ਤੱਕ ਖੇਤ ਸ਼ੁੱਧ ਨਹੀਂ ਹੋਊਗਾ, ਜਿੰਨਾ ਮਰਜ਼ੀ ਕੀਮਤੀ ਰਹੇ ਪਾਲੇ। ਹੁਣ ਸੁਣ ਲਓ ਗੁਰੂ ਗ੍ਰੰਥ

ਇਹ ਤਾਂ ਵਿਸ਼ੇ ਵਿਕਾਰਾਂ ਦੇ ਜਾੜਿਆਂ ਨਾਲ ਭਰਿਆ ਪਿਆ ਤੇ ਨਾਮਦਾਨ ਦਾ ਵਿੱਚ ਬੀਜ ਬੀਜਣ ਡਏ ਹੋ। ਨਹੀਂ ਜੰਮਣਾ ਚਾਹਤਾ ਖੇਤ ਨੀ ਕਮਾਹੂ, ਪਹਿਲਾਂ ਧਰਤੀ ਨੂੰ ਸਵਾਰੋ ਫੇਰ ਬੀਜ ਬੀਜ। ਆ ਦੇਖੇ ਤੇ ਸੜਕ ਤੇ ਜਾਂਦੇ ਨੇ, ਜਿਹੜਾ ਜੱਟ ਖੇਤ ਨੂੰ ਕਮਾ ਲਵੇ ਨਾ, ਬੀਜ ਦੇਵੇ ਕਮਾ ਕੇ ਕਣਕ, ਜਦ ਯੂਰੀਆ ਪਾਉਣ ਜਾਂਦਾ ਨਾ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ ਕਿਤੇ, ਜੇ ਕਮਾਈ ਹੋਈ ਵੀ ਹੈ ਖੇਤ ਦੀ, ਪੈਰ ਰੱਖਣ ਨੂੰ ਜਗ੍ਹਾ ਨੀ ਰਹਿੰਦੀ। ਮੇਰੇ ਵਰਗੇ ਜਿਹੜੇ ਊਈ ਛਿੱਟਾ ਦੇ ਦਿੰਦੇ, ਉਸ ਦਿਨ ਚਾਹੇ ਟਰੈਕਟਰ ਲੰਘਾ ਲਓ, ਬੂਟਾ ਹੀ ਨੀ ਲੱਜਦਾ ਅੱਜ ਖੇਤ ਖੁਸ਼। ਉਹ ਏਦਾਂ ਬੂਟੇ ਜੰਮਣਗੇ ਵੀ ਆ ਜਾ ਜੇ ਚੱਪਲੀ ਮਾਰ ਕੇ ਬੈਠਣਾ, ਪ੍ਰਸ਼ਾਦਾ ਵੀ ਵਿੱਚੇ ਛੱਕ ਲਈ, ਇੱਥੇ ਤੈਨੂੰ ਜਗ੍ਹਾ ਦਿੰਦੇ ਹਾਂ। ਆਹੀ ਕੰਮ ਆਪਣੇ ਤਨ ਰੂਪੀ ਖੇਤ ਸਵਾਰਿਆ ਨੀ ਤੇ ਨਾਮਦਾਨ ਦੇ ਬੀਜ ਕੇਰਨ ਡਏ ਹੋ ਵਿੱਚ। ਜੇ ਨਾਮਦਾਨ ਦਾ ਬੀਜ ਬੀਜਣੇ ਤਾਂ ਗੁਰੂ ਨਾਨਕ ਦਾ ਫਾਰਮੂਲਾ ਯਾਦ ਰੱਖੋ, ਪਹਿਲਾਂ ਮਨ ਨੂੰ ਕਿਸਾਨ ਬਣਾਓ, ਹਾਲੀ ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਕੋਈ ਬੀਜ ਪਾਣੀ ਤੇ ਬਿਨਾਂ ਨਹੀਂ ਜੰਮ ਸਕਦਾ। ਤੂੰ ਮੁਸ਼ਕਤ ਮਿਹਨਤ ਦਾ ਪਾਣੀ ਕਿਹੜਾ, ਸਮਾਂ ਕੱਢ ਚੌਂਕੜਾ ਮਾਰ, ਕੋਈ ਮਿਹਨਤ ਕਰਨੀ ਪਊ, ਭਜਨ ਐਵੇਂ ਹੋਜੂਗਾ। ਹੁਣ ਤਾਂ ਮਿਹਨਤ ਕਰਨੀ ਪਈ ਨੀ ਕਿਉਂਕਿ ਸਾਇੰਸ ਦਾ ਯੁੱਗ ਹੈ, ਹੁਣ ਤਾਂ ਬਸ ਜੇ ਕੋਈ ਪਾਠ ਕਰਦਾ ਵੀ ਹੈ ਤੁਹਾਡੇ ਚੋਂ ਜਾਂ ਮੇਰੇ ਵਰਗਾ ਵੀ, ਆਦੋਂ ਪੜ੍ਹਿਆ ਅੰਤੋਂ ਪੜ੍ਹਿਆ ਤੇ ਵਿੱਚੋਂ ਵਿੱਚੋਂ ਦਰਸ਼ਨ ਕਰਿਆ, ਖੇਆ ਖੁਸ਼ ਹੋ ਗਿਆ ਨਿਤਨੇ, ਬਸ ਆ ਸ਼ੁਰੂ ਹੁੰਦਾ ਭੁੱਖ ਪੈ ਜਾਂਦਾ। ਆ ਜਪਜੀ ਸਾਹਿਬ ਦਾ ਤਾਂ ਇੱਕ ਨਵੇਂ ਕੰਮ ਛੇੜਿਆ ਸਿੱਖਾਂ ਨੇ, ਨਵੇਂ ਗੁਸਲਖਾਨੇ ਦੇ ਵਿੱਚੇ ਸ਼ੁਰੂ ਤੇ ਵਿੱਚੇ ਸਮਾਪਤ, ਆ ਨਵੀਂ ਟਕਸਾਲ ਜੰਮੀ ਹੈ ਜਪਜੀ ਸਾਹਿਬ ਦੀ। ਜੇ ਗੁਸਲਖਾਨੇ ਨਹਾਉਣ ਨੂੰ ਫੜਦੇ ਨਾ, ਗੜਬੀ ਪਾਉਂਦਾ ਮੂੰਹ ਪਰ, ਨਾਲੇ ਲਕਸ ਮਲੀ ਜਾਂਦਾ, ਨਾਲੇ ਸਾਚਾ ਸਾਹਿਬ ਸੱਚ ਮੈਂ, ਇਹਦੀ ਤੇਲ ਮਰੀ ਜਾਊ ਤੇ ਸੱਚਖੰਡ ਵਸੇ ਨਿਰੰਕਾਰ ਤੇ ਪੁੱਜ ਗਿਆ। ਬਸ ਜਦ ਕਛਹਿਰਾ ਤੌਲੀਆ ਸਾਹਿਬ ਕੀਤਾ ਤੇ ਪਾਵਣ ਗੁਰੂ ਪਾਵਣੀ ਪਿਤਾ ਅੰਦਰੇ ਹੋ ਗਿਆ। ਵਾਹ ਸਿੱਖੋ, ਜਪਜੀ ਸਾਹਿਬ ਗੁਸਲਖਾਨੇ ਚ ਪੜ੍ਹਨ ਨੂੰ ਬਣੀ ਹੈ। ਗੁਸਲਖਾਨਾ ਗੰਧ ਸਾਫ ਕਰਨ ਵਾਸਤੇ ਹੁੰਦਾ, ਸਰੀਰ ਦੀ ਮੈਲ ਤਾਰਨ ਵਾਸਤੇ ਲੈਬ ਚ ਬਣੀਆਂ ਨੇ, ਸੀਟਾਂ ਬਣੀਆਂ ਨੇ, ਤੇ ਤੂੰ ਉੱਥੇ ਆਦ ਪੈਣੀ ਜਪਜੀ ਸਾਹਿਬ ਛੇੜੀ ਬੈਠੇ। ਨਿਬੇੜਨਾ ਕੰਮ ਵੀ ਇਸ਼ਨਾਨ ਦਾ ਵੀ ਨਿਬੜ ਜਾਵੇ, ਜਪਜੀ ਸਾਹਿਬ ਵੀ ਨਿਬੜ ਜਾਵੇ। ਕਿਉਂ ਕਰਮ ਕਾਂਡੀ ਬਣ ਗਏ, ਵਿਪਰਨ ਕੀ ਰੀਤ। 15 ਮਿੰਟ ਸਿੱਖ ਕੋਲ ਜਪਜੀ ਸਾਹਿਬ ਪੜ੍ਹਨ ਨੂੰ ਨਹੀਂ ਹੈ, ਸ਼ਾਂਤੀ ਮਿਲ ਜਾਵੇ, ਆਨੰਦ ਆ ਜਾਵੇ, ਘਰ ਵਿਚ ਚੜ੍ਹਦੀ ਕਲਾ ਹੋ ਜਾਵੇ। 15 ਮਿੰਟ ਗੁਰੂ ਖਾਤ ਨੀ, ਉਹ ਵੀ ਕਹਿੰਦਾ ਗੁਸਲਖਾਨੇ ਚ ਨਿਬੇੜੋ। ਤੇ ਗੁਰਸਿੱਖ ਪਿਆਰਿਓ ਮਹਾਰਾਜ ਕਹਿੰਦੇ ਸ਼ਰਮ ਪਾਣੀ, ਕੁਝ ਮਿਹਨਤ ਕਰ, ਭਜਨ ਰੂਪੀ ਪਾਣੀ ਪਾ, ਮਿਹਨਤ ਦਾ ਪਾਣੀ ਪਾ, ਮਨ ਨੂੰ ਬੜਾ ਕਿਸਾਨ। ਤੇ ਖੇਤ ਕਿਹੜਾ, ਤਨ ਖੇਤ, ਇਹ ਤੇਰਾ ਸਰੀਰ ਖੇਤ ਹੈ, ਇਹ ਤਨ ਇਹੀ ਹੈ ਜਿਹੜੀ, ਇਹੀ ਧਰਤੀ ਹੈ ਤੇਰੀ, ਹੋਰ ਨੀ। ਆ ਜਿੱਥੇ ਹੁਣ ਇੰਤਕਾਲ ਜਮਾਬੰਦੀ ਦੀਆਂ ਚੱਕੀ ਫਿਰਦੇ ਹੋ ਨਾ ਨਕਲਾਂ, ਇਹ ਤਾਂ ਆਪਾਂ ਤੋਂ ਪਹਿਲਾਂ ਬਾਪੂ ਵੀ ਚੱਕੀ ਫਿਰਦਾ ਤਾ, ਉਹ ਤਾਂ ਆਪਾਂ ਤੋਂ ਪਹਿਲਾਂ ਚੱਕੀ ਫਿਰ ਦਿੱਤਾ, ਸਾਡੇ ਮੁੰਡਿਆਂ ਨੇ ਸਾਡੇ ਹੁੰਦੇ ਹੀ ਚੱਕ ਲੈਣੀ ਹੈ। ਅੱਜ ਫੇਰ ਖੁਸ਼ ਸ਼ੈਤਨ, ਉਹ ਬਹੁਤੇ ਸਿਆਣੇ ਹੋ ਗਏ, ਬਾਪੂ ਤੋਂ ਪਹਿਲਾਂ ਹੀ ਗੂਠਾ ਲਵਾ ਲੈਣੇ ਵੀ ਪਹਿਲਾਂ ਹੀ। ਰਾਮ ਕਰ, ਤੂੰ ਹੁਣ ਬਥੇਰੀਆਂ ਨਕਲਾਂ ਤੇ ਤਰਾਲੀਆਂ, ਹੁਣ ਸਾਨੂੰ ਦੇ ਜਾ ਬਤਰੀਤ ਰਾਹੀ, ਪਹਿਲਾਂ ਹੀ ਬਾਪੂ ਨੂੰ ਕਹਿ ਦਿੰਦੇ ਵੀ ਲਾ ਦੇ ਗੂਠਾ, ਬਸ ਇਹ ਬਹੁਤ। ਆਪਣੀ ਵੇਖ, ਤੇਰੀ ਧਰਤੀ ਹੈ ਤੇਰਾ ਸਰੀਰ, ਇਹਦੇ ਵਿਚ ਬੀਜਣੇ ਤੂੰ ਕਰਮ। ਸੁਣ ਲਓ ਗੁਰੂ ਗ੍ਰੰਥ ਸਾਹਿਬ ਦਾ ਹੁਕਮ, ਕਰਮ ਧਰਤੀ ਸਰੀਰ ਕਲਯੁਗ, ਵਿਚ ਜਿਹਾ ਕੋ ਬੀਜੈ ਤੇਹਾ ਫਲ ਪਾਏ। ਇਹ ਜਿਹੜਾ ਤੇਰਾ ਸਰੀਰ ਹੈ ਭਾਈ, ਇਹਦੇ ਵਿਚ ਕਰਮ ਰੂਪੀ ਬੀਜ ਬੀਜਣੇ, ਤੈ ਇਹ ਤਨ ਰੂਪੀ ਧਰਤੀ। ਤੇ ਮਹਾਰਾਜ ਕਹਿੰਦੇ ਜਿਹਾ ਕੋ ਬੀਜੈ, ਠੀਕ ਹੈ ਇੱਥੇ ਥੋੜੀ ਜਿਹੀ ਰਿਆਇਤ ਹੈ ਤੈਨੂੰ, ਜੇ ਇੱਕ ਫਸਲ ਲੋਟ ਨਾ ਨਾ ਜੰਮੇ ਥੱਲ ਕੇ ਦੂਈ ਬੀਜ ਦੇਗਾ। ਆ ਪਿੱਛੇ ਦੇ ਦੇਖ ਲਓ, ਜੀੜੀਆਂ ਨੇ ਥੋੜਾ ਜਿਹਾ ਜਲਵਾ ਦਿਖਾਇਆ ਆਪਾਂ ਨੂੰ, ਜੀੜੀਆਂ ਨੇ ਬਦਲਤੀਆਂ, ਕਹਿੰਦੇ ਹੁਣ ਇੱਖੇ ਬੀਜਣੇ। ਇਹ ਤੈਨੂੰ ਅਧਿਕਾਰ ਹੈ, ਜਿਸ ਮਰਜ਼ੀ ਖੇਤ

ਇੱਕ ਬੀਜ ਲੈ, ਜੀਰੀ ਬੀਜ ਲੈ, ਕਣਕ ਬੀਜ ਲੈ, ਕੀਨੂ ਲਾ ਲੈ, ਬਰਸੀਨ ਬੀਜ ਲੈ, ਤੈਨੂੰ ਅਧਿਕਾਰ ਹੈ ਨਾ। ਇਸੇ ਤਰ੍ਹਾਂ ਇਸ ਤਨ ਰੂਪੀ ਖੇਤ ਵਿਚ ਵੀ ਤੈਨੂੰ ਅਧਿਕਾਰ ਹੈ, ਚਾਹੇ ਕੰਡੇ ਬੀਜ ਲੈ ਤੇ ਚਾਹੇ ਅੰਗੂਰ ਬੀਜ ਲੈ। ਇਸੇ ਅਧਿਕਾਰ ਦੀ ਵਰਤੋਂ ਤੈਨੂੰ ਦੇ ਦਿੱਤੀ ਪੂਰੀ, ਚਾਹੇ ਇਹਦੇ ਵਿਚ ਬਿਖ ਬੀਜ ਲੈ ਚਾਹੇ ਅੰਮ੍ਰਿਤ ਬੀਜ ਲੈ, ਉਹ ਤੁਹਾਡੀ ਮਰਜ਼ੀ। ਆਪਣੇ ਖੇਤ ਵਿਚ ਚਾਹੇ ਕਿੱਕਰਾਂ ਬੀਜ ਲਓ ਚਾਹੇ ਕਿਹਨੂੰ ਲਾ ਲਓ, ਤੁਹਾਨੂੰ ਹਟਾਉਣ ਵਾਲਾ ਕੌਣ ਜੰਮੇ? ਕੰਡਿਆਂ ਦੇ ਵੀ ਪਰ ਦੁੱਖ ਕਦੋਂ ਹੁੰਦਾ? ਕਿੱਕਰਾਂ ਦੇ ਬੀਜ ਬੀਜ ਕੇ ਤੇ ਗੁਰਦੁਆਰੇ 11 ਰੁਪਏ ਦੀ ਪਰਚੀ ਕਟਾਉਂਦੇ, ਇਹਨਾਂ ਨੂੰ ਸੇਬ ਲਾ ਦੀ, ਦੁੱਖ ਤਾਂ ਇਸ ਗੱਲ ਬੀਜ ਕੇ ਆਏ ਕਿੱਕਰਾਂ ਗੱਲ ਸੱਚੇ ਪਾਤਸ਼ਾਹ ਕਿ ਅਮਰੂਦ ਬੜੇ ਮਹਿੰਗੇ, ਇਹਨਾਂ ਨੂੰ ਅਮਰੂਦ ਲਾ ਦੇ ਤੁੱਕਿਆਂ ਦੀ ਜਗ੍ਹਾ। ਤਾਂ ਹੀ ਤਾਂ ਕਹਿਣਾ ਪਿਆ ਨਾ ਬਾਣੀ ਨੂੰ।

ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਸਾ ਜੀ ਦੀ ਵਾਰ ਦੇ ਸਲੋਕ ਵਿਚ ਵੀ ਆਖਿਆ ਕਿ ਬੀਜੈ ਵਿਖ ਮੰਗੈ ਅੰਮ੍ਰਿਤ। ਵੇਖੋ ਇਹ ਨਿਆਉ ਪਰ ਸੰਸਾਰ ਦੇ ਲੋਕੋ ਇਨਸਾਫ ਤਾਂ ਦੇਖੋ ਤੁਹਾਡਾ ਕੀ ਹੈ। ਜੋ ਜੀ ਹੋਏ ਸੋ ਗਵੈ। ਕਣਕ ਦੇ ਬੀਜ ਬੀਜੇ ਹੈ ਤੇ ਤੁਸੀਂ ਕਹੋ ਵੀ ਜੌਂ ਦਾ ਬੂਟਾ ਜੰਮੇ। ਜੌਂ ਦਾ ਬੀਜ ਬੀਜ ਕੇ ਤੇ ਬਾਹਰ ਬੈਠੇ ਸੋਚੋ ਇਹ ਤੋਂ ਕਣਕ ਜੰਮੂਗੀ। ਜੋ ਜੀ ਜਿਹੜਾ ਬੀਜ ਹੋ ਉਹੀ ਉੱਗਣੇ। ਜੇ ਤੂੰ ਬੀਜ ਕੇ ਆਵੇਂ ਤੁੱਕੇ ਕਿੱਕਣ ਤੇ ਚੌਂਦੇ ਦੇ ਬੈਠ ਕੇ ਬਰੋਟੇ ਹੇਠ ਗੱਲਾਂ ਕਰੇ ਆਪਣੇ ਪ੍ਰੇਮੀਆਂ ਦੇ ਨਾਲ ਕੀਨੂੰ ਲਾ ਕੇ ਆਏ ਹੈ। ਕਸ਼ਮੀਰੀ ਸੇਬਾਂ ਦੇ ਬੀਜ ਬੀਜੇ ਹੈ ਇੱਥੇ ਅਮਰੂਦ ਲੱਗਣਗੇ। ਮਹਾਰਾਜ ਕਹਿੰਦੇ ਮੋਕਾ ਕਿਹਾ ਵਾਓ ਤੇਰਾ ਕਿਹਾ ਰਲ ਗਿਆ ਹਵਾ ਚ ਖੋਲ ਸਾਧਨ। ਉਹ ਤੇਰੇ ਕਹੇ ਤੇਰੀ ਜਿਹੜਾ ਬੀਜ ਬੀਜ ਕੇ ਆਏ ਉਹੀ ਜੰਮੂਗਾ ਤੇ ਬੀਜੇ ਬਿਖ। ਇੱਥੇ ਹੋਰ ਵੀ ਤੁਹਾਨੂੰ ਬੇਨਤੀ ਹੈ ਡੇਗਾ ਕਰਾਓ। ਮੈਂ ਨੀ ਹਟਾਉਂਦਾ ਜੇ ਕਰਾਓਗੇ ਕੋਈ ਸਾਨੂੰ ਫਾਇਦਾ ਹੀ ਹੋਊਗਾ। ਖੁਸ਼ ਸ਼ਹਿਰ ਕਰਾਇਆ ਕਰੋ ਪਰ ਬੇਨਤੀ ਹੈ ਵੀ ਤੁਹਾਡੇ ਘਰ ਕੱਲੇ ਕੱਲੇ ਦੇ ਚੁੱਲ੍ਹੇ ਹੈਗੇ। ਕਿਸੇ ਦੇ ਗੈਸ ਦੇ ਚੁੱਲ੍ਹੇ ਨੇ, ਕਿਸੇ ਦੇ ਸਟੋਵ ਦੇ ਨੇ, ਕਿਸੇ ਦੇ ਦੂਸਰੇ ਨੇ। ਸਵੇਰੇ ਉੱਠ ਕੇ ਨਾ ਤੁਸੀਂ ਗੈਸ ਚਲਾ ਦਿਓ ਚੁੱਲ੍ਹਾ, ਉੱਪਰ ਰੱਖ ਦਿਓ ਪਤੀਲਾ ਦੁੱਧ ਦਾ ਤੇ ਢੱਕਣ ਦੇ ਦਿਓ ਉੱਪਰ ਫੁੱਲ ਗੈਸ ਛੱਡ ਕੇ ਪਤੀਲਾ ਰੱਖ ਕੇ ਨਾ ਫਿਰ ਗੁਰਦੁਆਰੇ ਸਾਹਿਬ ਨੂੰ ਆ ਜਿਓ ਤੇ ਸੱਚੇ ਪਾਤਸ਼ਾਹ ਨੂੰ ਕਿਹੋ ਸੱਚੇ ਪਾਤਸ਼ਾਹ ਆ ਲੈ 5 ਰੁਪਏ ਦੀ ਦੇਗ ਜਿਹੜਾ ਮੈਂ ਪਤੀਲਾ ਧਰ ਕੇ ਆਇਆ ਤੱਤਾ ਨਾ ਹੋਣ ਦੇਈ ਖੁਸ਼ ਸਾਡੇ ਫਾਰਮੂਲੇ ਸਾਇੰਸ ਕੀ ਜਿਹੜੇ ਤੁਹਾਡੇ ਫਾਰਮੂਲੇ ਸਾਇੰਸ ਤਾਂ ਪਿੱਛੇ ਹੀ ਰਹਿ ਗਈ ਆਪਾਂ। ਜਿਹੜਾ ਮੈਂ ਪਤੀਲਾ ਧਰ ਕੇ ਆਇਆ ਨਾ ਗੈਸ ਫੁੱਲ ਛੱਡ ਕੇ ਆਇਆ ਮੈਂ ਤੈਨੂੰ ਦੇਗ ਦਿੰਦਾ 5 ਰੁਪਏ ਦੀ ਸੱਚੇ ਪਾਤਸ਼ਾਹ ਤੱਤਾ ਨਾ ਹੋਣ ਦੇ। ਇਹ ਦੇਗ ਹੈ ਫਿਰ ਕਰਪਸ਼ਨ ਹੈ ਦੱਸ ਦੋ ਤੁਸੀਂ ਉਹ ਤਾਂ ਰਿਸ਼ਵਤ ਗਲਤ ਕੰਮ ਕਰਾਉਣਾ ਗੁਰੂ ਤੋਂ। ਆਪ ਚੁੱਲ੍ਹੇ ਪਰ ਤੂੰ ਧਰ ਕੇ ਆਇਆ ਤੇ ਗੁਰੂ ਨੂੰ ਦੇਖ ਲਾ ਕੇ ਕਹਿੰਦੇ ਤੱਤਾ ਨਾ ਹੋਣ ਦੇਈ। ਇਹ ਕੰਮ ਆਪਣਾ ਸਭ ਦਾ ਹੀ ਹੈ। ਆਪਾਂ ਨੇ ਘਰਾਂ ਵਿਚ ਚੁੱਲ੍ਹੇ ਜਾਲੇ ਵੇ ਵਿਕਾਰਾਂ ਦੇ ਅੰਗੀਠੀਆਂ ਭੱਠੀਆਂ ਮਗਰ ਹੀ ਤੇ ਬਾਬੇ ਨੂੰ ਦੇਖ ਖੜਾ ਕੇ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਕੋਲੇ ਪਾਈ ਜਾਣੇ ਤੂੰ ਪਾਣੀ ਪਾਈ ਜਾ ਖੁਸ਼ ਸਾਹਿਬ। ਐਸਾ ਬਾਬਾ ਨਹੀਂ ਇਹ ਤਾਂ ਨਿਉਕਾਰੀ ਬਾਬਾ। ਜੇ ਅੱਗ ਦੇ ਚੁੱਲ੍ਹੇ ਮਚਾਏ ਤੇ ਸੜੇਗਾ ਐਸਾ ਨਿਉ ਨਹੀਂ ਕੁਦਰਤ ਨੂੰ ਤਾਂ ਬਦਲਦਾ ਹੀ ਨਹੀਂ। ਔਰ ਸਾਡੇ ਗੁਰੂ ਨੇ ਤਾਂ ਬਦਲਿਆ ਹੀ ਨਹੀਂ ਕੁਦਰਤ ਦੇ ਅਸੂਲ ਨੂੰ। ਇੱਥੇ ਬਥੇਰੇ ਅਵਤਾਰ ਆਏ ਕਹਿੰਦੇ ਫਲਾਣਾ ਅਵਤਾਰ ਜੀ ਮੱਛੀ ਦੇ ਪੇਟ ਚੋਂ ਪੈਦਾ ਹੋ ਗਿਆ। ਫਲਾਣਾ ਕਹਿੰਦੇ ਡੱਡੂ ਦੇ ਪੇੜ ਚੋਂ ਜੰਮਿਆ ਆਇਆ, ਕੋਈ ਘੋੜੇ ਚੋਂ ਜੰਮਿਆ ਆਇਆ, ਕੋਈ ਘੜੇ ਚੋਂ ਹੀ ਨਿਕਲਿਆ। ਦੇਖੋ ਕੈਸੀਆਂ ਕਹਾਣੀਆਂ। ਸਾਡੇ ਗੁਰੂ ਨੇ ਇੱਕੋ ਤੁਕ ਲਿਖ ਕੇ ਜਿਹਨੂੰ ਜੱਟ ਕਹਿੰਦੇ ਨਾ ਸੁਹਾਗਾ ਫੇਰ ਦੇਣਾ, ਤੂੰ ਸਾਰਿਆਂ ਪਰੇ ਸੁਹਾਗਾ ਫੇਰਤਾ। ਉਹ ਕਹਿੰਦੇ ਲੋਕੋ ਕਿਉਂ ਮਨਮੁਖ ਮੂਰਖ ਹੋਏ ਹੋ, ਮੱਛੀ ਚੋਂ ਕਿਤੇ ਬੰਦਾ ਜੰਮ ਸਕਦਾ? ਤੁਹਾਨੂੰ ਪਤਾ ਕੌਣ ਜੰਮੇ ਮੱਛੀ ਚੋਂ? ਮਛਿੰਦਰ ਨਾਥ ਗੋਰਖ ਦਾ ਗੁਰੂ, ਸਭ ਤੋਂ ਵੱਡਾ ਜੋਗੀ ਮਛਿੰਦਰ। ਮਛਿੰਦਰ ਦਾ ਅਰਥ ਇਹ ਹੈ ਮੱਛੀ ਚੋਂ ਪੈਦਾ ਹੋਣ ਵਾਲਾ, ਮੱਛ ਚੋਂ। ਮੇਂਢਕ ਰਿਸ਼ੀ ਕਹਿੰਦੇ ਡੱਡੂ ਚੋਂ ਨਿਕਲਿਆ, ਕੁੰਭ ਘੜੇ ਦੇ ਵਿੱਚੋਂ, ਅਸ਼ਵਨੀ ਕੁਮਾਰ ਅਸ਼ਵ ਨਾਮ ਹੈ ਘੋੜੇ ਦਾ, ਕਹਿੰਦੇ ਘੋੜੇ ਚੋਂ ਬੰਦਾ ਨਿਕਲਿਆ। ਬਾਬੇ ਨਾਨਕ ਨੇ ਦਿੱਤਾ ਫੈਸਲਾ ਫਿਰ ਆ ਕੇ ਕਹਿੰਦਾ ਸੁਣ ਲਓ ਲੋਕੋ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਾਈ ਕਿਤੋਂ ਕੋ ਲਿਖ ਕੇ ਸਮੇਟਤਾ ਸਾਰਿਆਂ ਨੂੰ, ਕਿਉਂ ਝੂਠ ਬੋਲਦੇ ਹੋ? ਮਾਂ ਬਾਪ ਬਿਨਾਂ ਬੱਚਾ ਨਹੀਂ ਪੈਦਾ ਹੋ ਸਕਦਾ। ਅੱਜ ਕੇ ਖੁਸ਼ ਨਵੇੜਤੀ ਗੱਲ ਇੱਕੋ ਤੁਕ ਵਿੱਚ। ਫੈਸਲੇ ਤਾਂ ਬਹੁਤ ਸੋਹਣੇ ਦਿੱਤੇ ਪਰ ਆਪਾਂ ਛੱਡਤੇ ਗੁਰਮੁਖ ਪਿਆ, ਆਪਾਂ ਵਰਤੋਂ ਵਿੱਚ ਨਹੀਂ ਲਿਆਂਦੇ। ਇਹ ਜਿਹੜੀ ਮਿਥਾਸਿਕ ਗੱਲਾਂ ਸੀ, ਸਾਡੇ ਸਤਿਗੁਰਾਂ ਨੇ ਕੁਦਰਤ ਨੂੰ ਨਹੀਂ ਬਦਲਿਆ, ਆਪ ਨਰਾਇਣ ਰੂਪ ਵੀ ਹੋ ਕੇ ਆਏ, ਰੱਬ ਵੀ ਆਏ, ਤਾਂ ਵੀ ਸੰਸਾਰ ਦੀ ਜੋ ਵਾਹਿਗੁਰੂ ਨੇ ਪ੍ਰਣਾਲੀ ਚਲਾਈ ਹੈ ਜਨਮ ਦੀ,
ਉਹ ਨਹੀਂ ਤੋੜੀ ਅੱਜ ਕੇ ਆਖੋ ਸਤਨਾ ਮਰਜ਼ਾ ਤੇ ਗੁਰੂ ਨਾਨਕ ਨੇ ਐਸੀ ਮਰਜ਼ਾਦਾ ਆਪ ਨਰਾਇਣ ਫਿਰ ਗੁਰੂ ਧਾਰਨ ਕੀਤਾ ਮਰਜ਼ਾਦਾ ਨਹੀਂ ਸੀ ਤੋੜਨੀ ਆਪ ਸੱਚਖੰਡ ਗਏ ਤੇ ਅਕਾਲ ਪੁਰਖ ਸ਼ਬਦ ਨੂੰ ਆਪਣਾ ਗੁਰੂ ਧਾਰਨ ਕੀਤਾ ਉਹ ਮਰਜ਼ਾਦਾ ਨਹੀਂ ਤੋੜੀ ਗੁਰਬਿਨ ਗਿਆਨ ਨਾ ਹੋਏ ਉਹ ਮਰਜ਼ਾਦਾ ਰੱਖੀ ਤੇ ਗੁਰਸਿੱਖ ਪਿਆਰਿਓ ਐਸੀ ਮਰਜ਼ਾਦਾ ਜੈਸੀ ਸਾਡੇ ਸਤਿਗੁਰਾਂ ਨੇ ਕਾਇਮ ਰੱਖੀ ਹੈ ਨਾ ਕਿਸੇ ਧਰਮ ਕਿਸੇ ਧਰਮ ਗ੍ਰੰਥ ਵਿਚੋਂ ਤੁਹਾਨੂੰ ਨਹੀਂ ਮਿਲ ਸਕਦੀ ਤੋ ਫਰਕ ਹੈ ਆਪਾਂ ਨੇ ਪਾ ਲਏ ਤੁਹਾਡੀ ਮਰਜ਼ੀ ਹੈ ਹੋਰ ਪਾ ਲਓ ਜੇ ਕੁਛ ਲੱਭਣਾ ਲੱਭਿਆ ਕੁਝ ਨਹੀਂ ਇੱਕ ਤਾਂ ਇਹ ਕਹਿਣ ਤੇ ਹੀ ਹੜ ਜੋ ਵੀ ਦਸੇ ਗੁਰੂ ਸਿੱਖਾਂ ਦੇ ਗੁਰੂ ਇਹ ਬਹੁਤ ਗਲਤ ਸ਼ਬਦ ਹੈ ਗੁਰਮੁਖ ਪਿਆਰੇ ਕੌਣ ਕਹਿੰਦਾ ਸਿੱਖਾਂ ਦੇ ਗੁਰੂ ਉਹ ਹਿੰਦੂਆਂ ਦੇ ਵੈਰੀ ਤੇ ਉਹ ਮੁਸਲਮਾਨਾਂ ਦੇ ਵੈਰੀ ਤੇ ਇੱਕ ਪਾਸੇ ਤੁਸੀਂ ਉਹਨਾਂ ਨੂੰ ਨਾਰਾਇਣ ਰੱਬ ਦਾ ਰੂਪ ਕਹਿੰਦੇ ਇੱਕ ਪਾਸੇ ਆਪਣੇ 2.5 ਕਰੋੜ ਚ ਕਹਿੰਦੇ ਸਾਡਾ ਹੀ ਹੈ ਹੋਰ ਨਾ ਕੋਈ ਲੈ ਜਿਓ ਅਜਿਹੇ ਤਾਂ ਹੀ ਤਾਂ ਬੈਠੇ ਰਹੇ ਆਪਾਂ ਤਾਂ ਹੀ ਤਾਂ ਵੇਖ ਲਓ ਮੈਂ ਤਾਂ ਜੇਲ੍ਹ ਵੀ ਕੱਟੀ ਤੀ ਜਦ ਕਿੱਥੇ ਤੱਕ ਪੰਜਾਬ ਹੁੰਦਾ ਸੀ ਦਿੱਲੀ ਤੋਂ 45 ਕਿਲੋਮੀਟਰ ਅੱਗੇ ਕਾਂਗੜਾ ਪੰਜਾਬ ਕੁੱਲੂ ਪੰਜਾਬ ਕਿੱਥੇ ਤੱਕ ਪੰਜਾਬ ਸੀ ਕਹਿੰਦੇ ਨਹੀਂ ਕੀ ਕਰਨਾ 2.5 ਜ਼ਿਲ੍ਹੇ ਲੈ ਕੇ ਬੈਠ ਗਏ ਖੁਸ਼ ਸਾਧਨਾ ਏਦਾਂ ਹੀ ਸਿੱਖ ਕਹਿੰਦੇ ਹੁਣ ਬਾਬਿਆਂ ਨੂੰ ਵੀ ਬਾਹਰ ਨਹੀਂ ਨਿਕਲਣ ਦੇਣਾ ਆਪਣੇ ਘਰਾਂ ਚ ਰੱਖਣਾ ਮੈਂ ਦੱਸ ਕੇ ਉਹ ਦਸੇ ਪਾਤਸ਼ਾਹ ਜਗਤ ਦੇ ਗੁਰੂ ਉਹਨਾਂ ਦੀ ਵਿਸ਼ੇਸ਼ਤਾ ਵਡਿਆਈ ਨੂੰ ਘਟਾਓ ਨਾ ਵਧਾਓ ਜਿੱਥੇ ਜਾਈਏ ਜਗਤ ਵਿਚ ਬਾਬੇ ਬਾਜ ਨਾ ਖਾਲੀ ਜਾਈ ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਜੋ ਕਿਹਦਾ ਗੁਰੂ ਨਹੀਂ ਸੀ ਨਾਨਕ ਇੱਥੇ ਕਹਿੰਦੇ ਸਿੱਖਾਂ ਦੇ ਗੁਰੂ ਸਿੱਖਾਂ ਦਾ ਗੁਰੂ ਸੀ ਦਸਮ ਪਾਤਸ਼ਾਹ 10 ਲੱਖ ਦਾ ਘੇਰਾ ਵੱਢਣ ਨੂੰ ਫਿਰਨ ਮੁਗਲ ਤੇ ਗੁਰਮੁਖ ਪਿਆਰਿਓ ਜਿਹੜੇ ਵੱਢਣ ਨੂੰ ਮੁਗਲ ਫਿਰਦੇ ਸੀ ਉਹ ਵੀ ਮੁਸਲਮਾਨ ਤੇ ਜਿਹੜੇ ਕੰਨੇ ਪਰ ਚੱਕੀ ਫਿਰਦੇ ਤੇ ਉਹ ਕਿਹੜੇ ਸਿੱਖ ਤੇ ਉਹ ਵੀ ਤਾਂ ਮੁਸਲਮਾਨ ਤੇ ਆਖੋ ਸਤਨਾਮ ਉਹ ਕੌਣ ਤੇ ਕਿਵੇਂ ਕਹਿ ਦੀ ਉਹਨਾਂ ਦਾ ਵੈਰ ਸੀ ਜਿਨ੍ਹਾਂ ਨੇ ਉੱਚੇ ਪੀਰ ਬਣਾ ਕੇ ਫਿਰ ਉੱਥੀ ਦਾ ਕਾਜੀ ਫਿਰ ਫਸ ਗਏ ਵਿਚਾਰੇ ਉਹ ਕਹਿੰਦੇ ਉੱਚੇ ਪੀਰ ਹੈਗੇ ਲਿਆਓ ਫਿਰ ਸਾਡੇ ਧਨ ਭਾਗ ਕਹਿੰਦੇ ਅਸੀਂ ਇਹਨਾਂ ਨੂੰ ਪ੍ਰਸ਼ਾਦਾ ਚੁਕਾਉਣਾ ਤੇ ਸਤਿਗੁਰ ਭਾਈ ਦਇਆ ਸਿੰਘ ਧਰਮ ਸਿੰਘ ਆਲਮ ਸਿੰਘ ਨਾਲ ਮੂਹਰੇ ਗਨੀ ਤੇ ਨਮਿਕਾ ਪਠਾਨ ਸਤਿਗੁਰਾਂ ਨੂੰ ਕਹਿੰਦੇ ਫਿਕਰੇ ਨਾ ਕਰੋ ਜੀ ਹੈਗਾ ਪਿੰਡ ਦਾ ਕਾਜੀ ਨਾਲ ਉਹ ਕਾਜੀ ਮੁਸਲਮਾਨ ਗੁਰੂ ਖਾਤਰ ਕੀ ਕਹਿ ਰਿਹਾ ਪਠਾਨ ਅਫਸਰ ਨੂੰ ਕਹਿੰਦਾ ਅਫਸਰ ਸਾਡੇ ਪੀਰ ਨੀ ਰੋਟੀ ਖਾਣਗੇ ਨੇ ਰੋਜੇ ਰੱਖੇ ਹੋਏ ਨੇ ਕੋ ਮੁਸਲਮਾਨ ਦੀ ਕੁਰਬਾਨੀ ਇਹ ਕਾਜੀ ਨੇ ਕਿਹਾ ਸੀ ਲਾਗਦੇ ਪਿੰਡ ਦੇ ਕਾਜੀ ਸੀ ਉਹ ਇਹਨੇ ਰੋਜੇ ਰੱਖੇ ਹੋਏ ਨੇ ਉਹ ਪਠਾਨ ਕਿਹੜਾ ਘੜ ਸੀ ਚੰਗਾ ਕਹਿੰਦਾ ਫਿਰ ਜੀ ਇਹਨੇ ਰੱਖੇ ਹੋਏ ਤੁਸੀਂ ਆ ਜਾਓ ਜਲ ਪਾਣੀ ਤੇ ਛਕਾਉਣਾ ਭਾਈ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਤੂੰ ਤਾਂ ਬਚ ਗਿਆ ਹੁਣ ਅਸੀਂ ਫਸ ਗਏ ਤੂੰ ਤਾਂ ਬਣ ਗਿਆ ਉੱਚੀ ਦਾ ਪੀਰ ਹੁਣ ਸਾਡਾ ਹਾਲ ਸਤਿਗੁਰਾਂ ਨੇ ਉੱਥੇ ਕਹਿੰਦੇ ਜਾ ਸਿੱਖਾ ਭਰੋਸਾ ਰੱਖੀਦਾ ਸਤਿਗੁਰ ਸਿੱਖ ਕੀ ਕਰੇ ਪ੍ਰਤਿਭਾ ਸੇਵਕ ਕਹੋ ਗੁਰ ਸਦਾ ਦੇ ਜਾ ਜੋ ਕੁਛ ਵੀ ਮੂਹਰੇ ਲਿਆ ਕੇ ਰੱਖਣਗੇ ਬਾਣੀ ਦਾ ਸ਼ਬਦ ਪੜ ਕੇ ਕਿਰਪਾਨ ਭੇਟ ਕਰ ਲਈ ਤੇਰੀ ਉਹ ਖੁਰਾਕ ਹੋ ਜੂਗੀ ਆ ਜਿਹੜੀ ਦੇਗ ਵਿਚ ਕਿਰਪਾਨ ਫੇਰਦੇ ਨਾ ਇਹ ਮਾਛੂਵਾੜੇ ਸਾਹਿਬ ਤੋਂ ਸ਼ੁਰੂ ਹੋਈ ਇਹ ਤੋਂ ਪਹਿਲਾਂ ਤੀਰ ਦਾ ਹੀ ਭੋਗ ਲੱਗਦਾ ਤਾ ਹੁਣ ਵੀ ਸੱਚਖੰਡ ਤੀਰ ਦਾ ਹੀ ਲੱਗਦਾ ਕਿਰਪਾਨ ਅਜੇ ਵੀ ਨਹੀਂ ਥਲਾਉਂਦੇ ਕਿਰਪਾਨ ਭੇਟ ਗੁਰਦੁਆਰਾ ਇਹ ਵੀ ਥੋੜਾ ਜਿਹਾ ਆਪਾਂ ਨੇ ਬਦਲਤਾ ਹੁਣ ਨਵੇਂ ਗਿਆਨੀਆਂ ਨੇ ਇੱਕ ਤਾਂ ਇਹ ਕਹਿਣਗੇ ਸੱਚੇ ਪਾਤਸ਼ਾਹ ਕੜਾ ਪ੍ਰਸ਼ਾਦ ਜੀ ਦੀ ਦੇਗ ਹਾਜ਼ਰ ਆਪ ਜੀ ਕੋ ਪ੍ਰਵਾਨ ਹੋਵੇ ਪ੍ਰਵਾਨ ਵੀ ਤੂੰ ਇਹਨੂੰ ਦੇਖ ਲੈ ਛਕੇਂਗੇ ਅਸੀਂ ਅੱਜ ਖੁਸ਼ ਬੜੇ ਸਿਆਣੇ ਹੋ ਗਏ ਸੀ ਪ੍ਰਵਾਨ ਇੱਧਰ ਥੋੜੀਆਂ ਘਰ ਵਾਲੀਆਂ ਬੈਠੀਆਂ ਹੋਣੀਆਂ ਘਰ ਬੈਠੀਆਂ ਹੋਣੀਆਂ ਉਹ ਨਿਤਨੀ ਪ੍ਰਸ਼ਾਦਾ ਤਿਆਰ ਕਰਦੀਆਂ ਆਲੂ ਮਟਰ ਗੋਭੀ ਬਣਾ ਲੈਣ ਸਾਗ ਨੂੰ ਤੁੜਕ ਦੇਣ ਵਿਚ ਪ੍ਰਸ਼ਾਦੇ ਰੱਖ ਦੇਣ ਦਹੀਂ ਦੀ ਕੌਲੀ ਰੱਖ ਕੇ ਪਤੀ ਦੇਵ ਨੂੰ ਕਹਿਣ ਪਤੀ ਦੇਵ ਜੀ ਪ੍ਰਵਾਨ ਕਰ ਲਓ ਪਰ ਹੱਥ ਨਾ ਲਾਇਓ ਬਈ ਡਾਂਗ ਚੱਲੂ ਕਿ ਨਹੀਂ
ਸਰ ਜੂਗੇ ਪ੍ਰਵਾਨ। ਆਹ ਪ੍ਰਵਾਨ ਕਰਾਈਦਾ ਜਿਹੜਾ ਜਿਉਂਦਾ ਜਾਗਦਾ ਨਾ ਹੋਵੇ। ਇਹ ਸਾਡਾ ਸਤਿਗੁਰ ਜਾਗਦਾ ਹੈ ਦਿਓ, ਇਹ ਦਸਾਂ ਪਾਤਸ਼ਾਹ ਦੀ ਪ੍ਰਗਟ ਸਰੂਪ ਹੈ ਸਾਹਿਬ ਮੇਰਾ ਨੀਤ ਨਵਾਂ। ਕਹਿ ਕੇ ਦੇਖੋ ਆਪਣੇ ਬਾਪੂ ਨੂੰ ਵੀ ਸ਼ਕੀਨਾ ਪ੍ਰਵਾਨ ਕਰਨਾ ਸਰਜੂਗਾ ਕੰਮ। ਜੇ ਇਹਨੂੰ ਜਾਗਤ ਜੋਤ ਮੰਨਦੇ ਹੋ ਤਾਂ ਪ੍ਰਵਾਨ ਨਾਲ ਨੀ ਚੱਲਣਾ, ਆਪ ਜੀ ਕੋ ਭੋਗ ਲੱਗੇ। ਇਹ ਟਕਸਾਲ ਦਾ ਕੰਮ ਹੈ, ਮਰਜ਼ਾਦਾ ਦਾ ਕੰਮ ਹੈ, ਇਹ ਛੱਡਤਾ ਕੰਮ। ਕਹਿੰਦੇ ਤੂੰ ਪ੍ਰਵਾਨ ਕਰ ਲੈ ਤੇ ਚੱਕਣ ਨੂੰ ਅਸੀਂ ਉਹ ਬਹੁਤੇ ਛੱਡਦੇ ਨਹੀਂ, ਇੱਕ ਹੋਰ ਕੰਮ ਚ ਲਾ ਤਾ, ਕਿਰਪਾਨ ਨੀ ਫੇਰਦੇ, ਕਿਰਪਾਨ ਭੇਟ ਨੀ ਕਰਦੇ, ਕੋਲ ਖੜੇ ਰਹਿੰਦੇ। ਅਰਦਾਸ ਹੀ ਅਰਦਾਸ ਕਰੂ, ਪ੍ਰਵਾਨ ਹੋਵੇ ਜਦ ਅਰਦਾਸ ਮੁੱਕ ਜੂਗੀ ਮੱਥਾ ਟੇਕ ਦੇਣਗੇ ਫੇਰ ਕਿਰਪਾਨ ਘਸਾਉਣਗੇ ਵਿੱਚ। ਦੇਖੋ ਮਰਜ਼ਾਦਾ ਤਾਂ ਇਹ ਹੈ ਜਦੋਂ ਸਿੰਘ ਕਵੇ ਆਪ ਜੀ ਕੋ ਭੋਗ ਲੱਗੇ ਉਦੋਂ ਮਹਾਰਾਜ ਜੀ ਕਿਰਪਾਨ ਭੇਟ ਕਰੇ। ਤੇ ਸਿੱਖ ਕਹਿੰਦੇ ਨਹੀਂ ਨਹੀਂ, ਜਦ ਤੂੰ ਛਕਣਾ ਉਦੋਂ ਨੀ ਕਰਨੀ, ਜਦੋਂ ਅਸੀਂ ਛਕਾਂਗੇ ਉਦੋਂ ਕਰਾਂਗੇ। ਖੁਸ਼ ਅਸੀਂ ਬਹੁਤੇ ਇਹ ਮਰਜ਼ਾਦਾ, ਜੇ ਕਿਸੇ ਨੂੰ ਪੁੱਛੋ ਨਾ ਵੀ ਕਾਹਤੇ ਹਟ ਕੇ, ਤੁਸੀਂ ਕਹਿਣਗੇ ਜੀ ਅਰਦਾਸ ਵਿੱਚ ਬਿਰਤੀ ਟੁੱਟ ਜਾਂਦੀ ਹੈ। ਲੈ ਵੇਖ ਲੋ, ਮੈਂ ਇੱਕ ਨੂੰ ਪੁੱਛਿਆ, ਮੈਂ ਕਿਹਾ ਜਿਹੜੇ 24 ਘੰਟੇ ਡਾਹਾ ਪਾਈ ਫਿਰਦਾ ਇਹ ਤੇਰੀ ਬਿਰਤੀ ਰਹਿਣ ਦਊਗੀ? ਇਹਨੂੰ ਵੀ ਤਾਰ, ਮੈਂ ਕਿਹਾ ਜੇ ਕਿਰਪਾਨ ਬਿਰਤੀ ਤੋੜਦੀ ਹੈ, ਕਿਰਪਾਨ ਬਿਰਤੀ ਜੋੜਦੀ ਹੈ ਕਿ ਤੋੜਦੀ ਹੈ? ਜਿਹੜਾ ਕਹਿੰਦਾ ਵੀ ਕਿਰਪਾਨ ਫੇਰਨ ਨਾਲ ਮੇਰੀ ਬਿਰਤੀ ਟੁੱਟਦੀ ਹੈ ਤੇ ਉਹ ਗਾਤਰਾ ਕਿਉਂ ਪਾਈ ਫਿਰਦਾ? ਫਿਰ ਉਹਦੀ ਤਾਂ ਜੁੜਦੀ ਓ ਨੀ ਹੋਣੀ ਕਿਤੇ ਵੀ, ਉਹ ਤੇ 24 ਘੰਟੇ ਖੋਲ ਲਈ ਫਿਰ ਨਾਲੇ। ਗੁਰਮੁਖ ਬਿਰਤੀ, ਬਿਰਤੀ ਤਾਂ ਜਿਨ੍ਹਾਂ ਦੀ ਜੁੜੀ ਵੀ ਹੈ ਆਰਿਆਂ ਦੇ ਡੰਡੇ ਵੀ ਨਹੀਂ ਤੋੜ ਸਕੇ। ਬੰਦ ਬੰਦ ਕੱਢਤੇ ਤਾਂ ਨਾ ਟੁੱਟੀ, ਦੇਗਾਂ ਦੇ ਵਾੜਿਆਂ ਚ ਨਾ ਟੁੱਟੀ, ਇੱਥੇ ਕੜਾਹੀ ਚ ਫੇਰਨ ਤੇ ਹੀ ਟੁੱਟਦੀ ਹੈ। ਅੱਜ ਕੇ ਖੁਸ਼ ਇੱਕ ਮਹਾਂਪੁਰਸ਼ ਹਨ ਸਾਡੇ ਬਹੁਤ ਵੱਡੇ, ਉਹ ਜਦ ਕੀਰਤਨ ਕਰਦੇ ਨਾ ਉਹਨਾਂ ਦੇ ਪਿੱਛੇ 2 ਜਣੇ ਖੜ ਜਾਂਦੇ ਸੇਵਕ, ਚਾਹੇ ਗਰਮੀ ਹੋਵੇ ਸਰਦੀ ਹੋਵੇ ਚਾਹੇ ਪਹੁ ਹੋਵੇ ਮਾਘ ਹੋਵੇ, ਉਹ 2 ਜਣੇ ਪਿੱਛੇ ਖੜੇ ਪਤਾ ਕੀ ਕਰਦੇ? ਜਿਵੇਂ ਜਦ ਮੁੰਡਾ ਆਪਣਾ ਵਿਆਹਣ ਜਾਂਦਾ ਤੇ ਮੱਥਾ ਨਹੀਂ ਟੇਕ

சிவிருத்தி ஐக்கிய சரத்தின் கோவல் புத்தி சொன்னாய் ஹரஹரே நானுக்கு நான் ஸ்ரீகுரு நானுக்கு தேவ் மகாராஜ் சவ் அவதாரா ரிஷியா முனியா கா சந்தா கா பகத்தா கா சித்தாந்த சங்கத்தா நூ கலயுக ஜீவியா நூ சுணாந்தே ஹை ਤੇ ਤੁਹਾਡੇ ਵਾਸਤੇ ਜਿਹੜਾ ਕੰਪਲਸਰੀ ਸਬਜੈਕਟ ਹੈ ਮੁੱਖ ਪ੍ਰਯੋਜਨ ਹੈ ਉਹ ਹੈਗਾ ਪਰਮੇਸ਼ਰ ਦਾ ਨਾਮ। ਪਰਮੇਸ਼ਰ ਦਾ ਨਾਮ ਜਪ ਕੇ ਫਿਰ ਕਿਆ ਹੋਵੇਗਾ? ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਏਗੀ। ਫਿਰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਕੇ ਕਿਆ ਹੋਏਗਾ? ਜਨਮ ਮਰਨ ਕੱਟਿਆ ਜਾਏਗਾ, ਕੇਵਲ ਮੋਕਸ਼ ਦੀ ਪ੍ਰਾਪਤੀ ਤੁਹਾਨੂੰ ਹੋ ਜਾਏਗੀ। ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 69 ਸਾਲ 10 ਮਹੀਨੇ 10 ਦਿਨ ਉਮਰਾਂ ਹੋਈ ਹੈ। ਉਨੀ ਸੱਤਾਂ ਦੀ ਪਾਨਾਵਾਂ ਖੰਡਾਂ 14 ਲੋਕਾਂ ਵਿੱਚ ਜਾ ਕੇ ਗੰਧਰਵ ਦੇਵ ਗੰਧਰਵ ਪਿੱਤਰ ਲੋਕ ਕਰਮ ਲੋਕ ਅਜਾਨ ਲੋਕ ਇੰਦਰ ਲੋਕ ਵਿਸ਼ਨ ਲੋਕ ਬ੍ਰਹਮਪੁਰੀ ਸ਼ਿਵਪੁਰੀ ਸਭਨਾਂ ਲੋਕਾਂ ਦੇ ਵਿੱਚ ਮੈਂ ਜਾ ਕੇ ਇਹ ਉਪਦੇਸ਼ ਦਿੱਤਾ। ਜਿਸ ਵਕਤ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਉਹ ਪਰਮੇਸ਼ਵਰ ਦਾ ਨਾਮ ਹੈ, ਉਹ ਅੰਤਰਜਾਮੀ ਪਰਮਾਤਮਾ ਦਾ ਨਾਮ ਸਾਰ ਵਸਤੂ। ਜੈਸੇ ਬਦਾਮ ਰੋਗਨ ਵਿੱਚ ਬਦਾਮ ਰੋਗਨ ਬਦਾਮਾਂ ਦਾ ਸਾਰ ਹੁੰਦੀ ਹੈ, ਐਸੇ ਪਰਮਾਤਮਾ ਦਾ ਨਾਮ ਸਭ ਦਾ ਸਾਰ ਵਸਤੂ ਹੈ। ਰਾਮ ਨਾਮ ਹੋ ਤੇ ਮਹਿੰਗੇ ਹੋ ਜਾਂ ਕੇ ਸਮਨੀ ਕੋਈ ਜੇ ਸਮਿਤ ਸੰਕਟ ਨੂੰ ਕੋਈ ਦਸਤਵਾਰ। ਰਾਮ ਨਾਮ ਦੇ ਬਰੋਬਰ ਸੰਸਾਰ ਦੇ ਵਿੱਚ ਨਾ ਕੋਈ ਵਸਤੂ ਨਹੀਂ ਹੈ। ਜੈਸੇ ਅਕਸਾ ਤੀਰਸ ਪਰ ਸਿੱਖੀ ਹੈ ਜੋ ਵਿਚਾਰ ਚਰੇ ਕੱਲ ਦੱਸ ਰਹੇ ਹੋ, ਜੈਸੇ ਕੋਟ ਬਸਤਾ ਉਰਧ ਮੁਖੀ ਬਸੰਤਰ ਮੈਂ ਤੁਹਾਨੂੰ ਦੱਸਦੀ ਹੋ, ਜੈਸੇ ਲੱਖ ਮੇਰ ਕੁਰਸ਼ੇਤਰ ਮੈਂ ਸੁਮੇਰ ਜਾਗ ਭੰਗ ਠਿਓ ਪੁਨੀ ਅੰਮ੍ਰਿਤ ਨਾਮ ਦੱਸੀ ਖੀਤੀ ਜਿੰਨੀ ਕੀੜੀ ਸ੍ਰੀ ਵਾਹਿਗੁਰੂ। ਇਹ ਉਪਦੇਸ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਲਯੁਗ ਜੀਵਾਂ ਨੂੰ ਦਿੱਤਾ ਹੈ। ਔਰ ਨਾਲੇ ਇਹ ਵੀ ਦੱਸਿਆ ਹੈ ਜੋ ਚਾਰ ਦੇਹ ਪਰਮੇਸ਼ਵਰ ਨੇ ਬਣਾਇਆ ਹੈ ਉਹ ਅਪੋਰਸ਼ ਬਾਣੀ ਹੈ। ਇੱਕ ਪੋਰਸ਼ ਬਾਣੀ ਹੁੰਦੀ, ਇੱਕ ਅਪੋਰਸ਼ ਬਾਣੀ ਹੁੰਦੀ, ਜਿਹੜੀ ਜੀਵ ਰਚਿਤ ਬਾਣੀ ਹੁੰਦੀ ਹੈ ਉਹ ਪੋਰਸ਼ ਹੁੰਦੀ। ਉਸ ਵਿੱਚ ਮੈਂ ਸ਼ੰਕੇ ਉੱਤਰ ਲੋਭ ਤਮਾ ਪਕਸ਼ਪਾਤ ਹੋ ਸਕਦਾ ਹੈ। ਜੋ ਪਰਮਾਤਮਾ ਨੇ ਬਾਣੀ ਬਣਾਈ ਹੋਵੇ ਉਸ ਵਿੱਚ ਮੈਂ ਪਕਸ਼ਪਾਤ ਕੋਈ ਨਹੀਂ ਹੁੰਦਾ। ਜਿਹੜਾ ਉਹਦੇ ਤੇ ਨਿਸ਼ਾ ਨਾ ਕਰੇਗਾ ਉਹਦੇ ਵਾਸਤੇ ਨਰਕ ਹੈ। ਜੋ ਰਿਗਵੇਦ ਯਜੁਰਵੇਦ ਸ਼ਾਮ ਵੇਦ ਅਥਰਗਨ ਦੇ ਅੰਤਰਯਾਮੀ ਪਰਮਾਤਮਾ ਨੇ ਬਣਾਇਆ ਹੈ ਔਰ ਪੋਰਸ਼ ਬਾਣੀ ਹੈ। ਇਸ ਦਾ ਜੋ ਸਿਧਾਂਤ ਹੈ ਉਹ ਗੁਰੂ ਸਾਹਿਬ ਕਹਿੰਦੇ ਇਹੋ ਹੀ ਹੈ ਪਰਮੇਸ਼ਵਰ ਦਾ ਨਾਮ ਲਿਖਣਾ। ਚੌਹਾਂ ਵੇਦਾਂ ਦੇ ਵਿੱਚ ਮੈਂ 1 ਲੱਖ ਸ਼ਲੋਕ ਹੈ। ਕੋਈ ਕਰਮ ਕਾਂਡ ਨੂੰ ਕਥਨ ਕਰਦਾ, ਕੋਈ ਉਪਾਸਨਾ ਕਾਂਡ ਨੂੰ ਸ਼ਲੋਕ ਕਥਨ ਕਰਦਾ, ਕੋਈ ਗਿਆਨ ਕਾਂਡ ਨੂੰ ਕਥਨ ਕਰਦਾ, ਸਭ ਪਰਮੇਸ਼ਵਰ ਦੇ ਪਾਸੇ ਲਿਜਾ ਰਹੇ ਹਨ, ਪਰਮਾਤਮਾ ਦੇ ਪਾਸੇ ਚੱਲੇ। ਤੇ ਉਹਨਾਂ ਤੋਂ ਬਾਅਦ ਫਿਰ ਰਿਸ਼ੀਆਂ ਮੁਨੀਆਂ ਨੇ 4 ਉਪਵੇਦ ਬਣਾਏ, ਗਾਂਧਰ ਧਨਰ ਅਰਥ ਉਪਵੇਦ। ਉਹਨਾਂ ਦਾ ਵੀ ਇਹੋ ਹੀ ਸਿਧਾਂਤ ਗੁਰੂ ਨਾਨਕ ਦੇਵ ਨੇ ਦੱਸਿਆ, ਕੇਵਲ ਪਰਮਾਤਮਾ। ਉਹਨਾਂ ਦਾ ਜਿਹੜਾ ਦੇਹ ਹੈ, ਗੇਹ ਹੈ, ਲਕਸ਼ ਹੈ, ਪਰਮ ਪ੍ਰਯੋਜਨ ਹੈ ਉਹ ਪਰਮਾਤਮਾ। ਸਭਨਾਂ ਨਦੀਆਂ ਦਾ ਸਿਧਾਂਤ ਕੀ ਹੈ, ਲਕਸ਼ ਕੀ ਹੈ, ਰਾਤ ਦਿਨ ਕਿੱਥੇ ਤੁਰੀਆਂ ਰਹਿੰਦੀਆਂ, ਇਹਨਾਂ ਦਾ ਲਕਸ਼ ਸਮੁੰਦਰ ਨੂੰ ਪ੍ਰਾਪਤ ਕਰਨਾ ਹੈ। ਇਸੀ ਪ੍ਰਕਾਰ ਸਭਨਾਂ ਜੀਵਾਂ ਦਾ ਜਿਹੜਾ ਦੇਹ ਹੈ, ਲਕਸ਼ ਹੈ, ਇਹ ਮਨੁੱਖਾ ਦੇਹ ਦੇ ਵਿੱਚ ਮੈਂ ਪਰਮੇਸ਼ਵਰ ਦੀ ਪ੍ਰਾਪਤੀ ਕਰਨੀ ਹੈ। ਪਰਮਾਨੰਦ ਸਰੂਪ ਕੀ ਪ੍ਰਾਪਤੀ ਪ੍ਰਯੋਜਨ ਗਿਆਨ ਜਗਤ ਸਮੂਲ ਅਨਰਥਪੁਨ ਵਤੰਕੀ ਹਥਿਆਰ। ਕ੍ਰਿਸ਼ਨ ਭਗਵਾਨ ਗੀਤਾ ਦੇ ਵਿੱਚ ਮੈਂ ਅਰਜਨ ਨੂੰ ਉਪਦੇਸ਼ ਕਰਦੇ ਹੈ, ਉਹੀ ਉਪਦੇਸ਼ ਨਾਮਦੇਵ ਜੀ ਨੇ ਆਪਣੇ ਸ਼ਬਦ ਦੇ ਵਿੱਚ ਮੈਂ ਦੱਸਿਆ ਕਿ ਸਵਾ ਵਿੱਚੋਂ ਨਹੀਂ ਹੈਗੇ ਮੈਂ ਇਹ ਖਿਆਨ ਗਿਓ। ਕ੍ਰਿਸ਼ਨ ਭਗਵਾਨ ਦੀ ਅਰਜਨ ਨੂੰ ਕਹਿੰਦੇ ਹੈ, ਅਰਜਨ ਤੇਰਾ ਸੰਬੰਧੀ ਸੰਸਾਰ ਦੇ ਵਿੱਚ ਮੈਂ ਕੌਣ ਹੈਗਾ, ਮੇਤੇ ਬਿਨਾਂ ਤੇਰਾ ਸੰਬੰਧੀ ਹੋਰ ਕੌਣ ਹੈ, ਇਹ ਜਿਹੜਾ ਤੂੰ ਸੰਸਾਰ ਵੇਖਦਾ ਇਹ ਮੇਰਾ ਹੀ ਰੂਪ ਹੈ, ਇਹ ਜੋ ਪ੍ਰਪੰਚ ਹੈ ਇਹ ਮੇਰਾ ਹੀ ਰੂਪ ਹੈ, ਮੈਨੂੰ ਹੀ ਆਪਣਾ ਸੰਬੰਧੀ ਸਮਝ, ਮੈਂ ਤੇਰੀ ਕਲਿਆਣ ਕਰਾਂਗਾ, ਤੇਰਾ ਜਨਮ ਮਰਨ ਕੱਟਾਂਗਾ। ਇਸੀ ਪ੍ਰਕਾਰ ਗੀਤਾ ਦੇ ਵਿੱਚ ਮੈਂ 8 ਸ਼ਲੋਕ ਹੈ, ਉਹ ਕਿਸ ਨੂੰ ਕਥਨ ਕਰਦਾ, ਪਰਮੇਸ਼ਰ ਕੋ, ਪਰਮਾਤਮਾ ਕੋ ਕਥਨ ਕਰਦਾ ਹੈ। ਸ੍ਰੀਮਦ ਭਾਗਵਤ ਦੇ ਵਿੱਚ ਮੈਂ ਵੇਦ ਵਿਆਜ ਨੇ 18,000 ਸ਼ਲੋਕ ਲਿਖਿਆ, ਕਰਮ ਕਾਂਡ, ਉਪਾਸਨਾ ਕਾਂਡ, ਗਿਆਨ ਕਾਂਡ, ਸਭ ਜੀਵਾਂ ਨੂੰ ਪਰਮਾਤਮਾ ਦੇ ਪਾਸੇ ਲਿਜਾ ਰਹੇ ਹੈ, ਪਰਮੇਸ਼ਰ ਦੇ ਪਾਸੇ ਲਿਜਾ ਰਹੇ ਹੈ। ਰਾਮਾਇਣ ਦੇ ਵਿੱਚ ਮੈਂ 1 ਕਰੋੜ ਸ਼ਲੋਕ ਹੈ, ਵਾਲਮੀਕ ਨੇ ਬਣਾਇਆ। ਸੱਜੋ ਕੇ ਵਿੱਚ ਮੈਂ ਤ੍ਰੇਤਾ ਹਾਲੇ ਸ਼ੁਰੂ ਬਿਨਾਂ ਸੀ ਹੋਇਆ, ਰਾਮਚੰਦਰ ਅਵਤਾਰ ਤੇ ਪਹਿਲਾਂ ਹੀ ਬਣਾਤੀ। ਉਸ ਦੇ ਵਿੱਚ ਮੈਂ ਜਿਤਨੇ ਸ਼ਲੋਕ ਹੈ ਜੀਵਾਂ ਨੂੰ ਪਰਮੇਸ਼ਵਰ ਦੇ ਪਾਸੇ ਦਾ ਉਪਦੇਸ਼ ਕਰ ਰਹੇ ਹਾਂ। 5ਵੇਂ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ। ਦਰਬਾਰ ਸਾਹਿਬ ਦੇ ਵਿੱਚ ਮੈਂ 8 ਗੁਰੂਆਂ 43 ਭਗਤਾਂ ਦੀ ਬਾਣੀ ਹੈ,
कोई शब्द कोई पंक्ति कोई तुक दसो जी परमेश्वर ते बिना और कोई उपदेश कर दी है। वेद पुराण कर्म पोथिया नाम बिना सब गुर गलना हो। कबीर लूटना है तो लूट ल, राम नाम है लूट फिर पाशो पिस्ताएंगो राम जाएंगे शूट। हर सो हीरा शाद के करे आन की आस, तेनर दोषक जाएगो सत पाखे रविदास। कोई पंक्ति ले लो कोई तुक तुक ले लो कोई बाणी ले लो अखा जीना बिसरी मैं जा। जे जो चाने आर जा और सुनी होए, नवा खंडा वे जाने नाल चले सब खोए। चंगा ना तो खाए के जस कीर्त जा ले, पर जे तिस नजर न आवे तो भक्त न पूछे के। सुंदर से जी अनेक सुख रस भोगन पूरे, ग्रह सोए चंद्र संगल लय मोती हीरे। मन इच्छे सुख मांगदा कुछ नहीं बिसूरे, पर सो प्रव चित न आवई दृष्टा के कीरे। तोतन त्याग तु ही सुन रहे जल प्रेत बखान त्रिया पै जा है। पुत्र पिलित्र सुमित्र सखाए वेगन कारो आए सदा है। पौन पंडाल तरे गर जे तक शागत प्राण बगान कहे है। चेत रे चेत चेत महापशु अंत की बारे अकेले ही गया जिसमें इस पिता। कौ देश को मानते हैं तो कौ में ऋषि को ऐसे बताया है। कोई कहे विष्णु विष्णायक जाए पजे अज्ञा कटे है। बारह हजार विचार अरे जल अंत समय सब ही तय है। ताहे को ध्यान पर मान हुए जो था अब है अब आगे हुआ है। उस परमात्मा का ध्यान करो जेरा आद सच जुगाद सच है भी सच नान खोसी भी सच। आद पूरन मध्य पूरन अंत पूरन परमेश्वर है। आद मध्य अंत पर सोई और न कोई दिखा लिए जियो। जरा ऐसा परमात्मा हैगा सचित नंद शुद्ध उस अंतर जामी परमात्मा नी सब वेद ग्रंथ कथन कर दे है। और जिन्हें उपता ऋषि मुनि उन्हें कथन कर दे है कि उस परमात्मा की प्राप्ति करो। वो परमात्मा कैसा है वो कैसा परमात्मा देखो गुरु नानक देव महाराज कहते हैं। सारिया ते पहला एक आ सारे श्री गुरु ग्रंथ साहब महाराज की बाणी ते पहला एक आ जा जी साहब ते पहला एक आ। एक का की मतलब है एक परमात्मा। आ सारा सारी दुनिया के आकार नाम दे स्वरूप है। नाम ओंकार का स्वरूप है। ओंकार एक का स्वरूप है। सारा प्रपंच एक का स्वरूप है। एक सारा प्रपंच निकलता एक रूप है। एक सारा प्रपंच मिलता जैसे वेखो एक दो एक बना लो तो तीन दो होगा ते तीन एक होगा तीन होगा चार एक बनाओ चार होगा भी एक भी सौ एक सौ हो गया दो हजार एक दो हजार हो गया। देखो जिन्हें एक उन्ने उन्ने गां हिंसे हो जाएंगे पर वो जिन्ने हिंसे है पजा हिंसे है या सौ हिंसा हैगा वो एक ते बिना है एक ते बिना कोई हिंसा हैगा। एक ही सारे हिंसा का रूप है। जिन्ने हिंसे एक का रूप है एक हिंसा का रूप है। जिदा जल तरंग का रूप है तरंग जल का रूप है। सोना भूषण का रूप है भूषण सोने का रूप है। मृत का घट का रूप है घट मृत का रूप है। सारा प्रपंच एक का रूप एक परमात्मा का रूप है। एक का रूप है एक संसार का रूप है। इसके बीच में वेखो दशमेश पिताजी उपासना गुरु साहब आनंद प्रसाद के बीच में दसदे हैं। जैसे एक आग ते कनूका को तो आगे उठे न्यारे नारे हुए के फिर आग में मिलाएंगे। जैसे एक धूर ते अनेक धूर पूरत है धूर के कनूका सब धूर ही समाएंगे। जैसे एक नद ते तरंग का कोट उपजता है पान के तरंग सब पान ही कहेंगे। तैसे विश्व रूप से अभूत भूत प्रगट हुए ताही ते उपज सब ताही में समाएंगे। दसवें महाराज सिखा दस दे पाई उस एक सारा ब्रह्मांड पैदा होंदा। एक का रूप है एक नाले मिलता एक का नाम किसका है ब्रह्म का। क्यों गोरख से सिद्धा ने गुरु नानक देव महाराज ने पूछा आपका क्या मत है आपका कौन सा रास्ता है आप की उपदेश कर दे है। महाराज कहते एक परमेश्वर की पूजा करनी एक अकाल पुरुष नु मनना जेरा सब का अधिष्ठान है जेरा सब का आसरा है जेरा चक्कर चेहनर बन जा दल पात नहीं जे रूप रंग को कहना सख्त ऐसा जो परमात्मा है। बरनो चेनो बारा नानी का पास अधिक से सहारा ये अखर खर जाएंगे वो अखर में नाही ऐसा जो अद्वैत परमात्मा है जिसके बीच में सुजाति विजाति सुगत पेड़ नहीं है जिसके बीच में देश काल वस्तु
ਪਰਿਸ਼ੇਦ ਨਹੀਂ ਹੈ, ਜਿਹੜਾ ਨਾਮ ਰੂਪ ਤੇ ਰਹਿਤ ਹੈ, ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਐਸਾ ਜੋ ਪਰਮਾਤਮਾ ਹੈ ਉਸ ਦੀ ਪ੍ਰਾਪਤੀ ਇਸ ਜੀਵ ਨੂੰ ਕਰਾਉਣੇ ਵਾਸਤੇ ਸਾਡਾ ਅਵਤਾਰ ਹੈਗਾ। ਅਸੀਂ ਉਸ ਪਰਮੇਸ਼ਰ ਦਾ ਉਪਦੇਸ਼ ਕਰਦੇ ਹਾਂ, ਹੋਰ ਕਿਸੇ ਵਸਤੂ ਦਾ ਅਸੀਂ ਸੰਸਾਰ ਦੇ ਵਿੱਚ ਉਪਦੇਸ਼ ਨਹੀਂ ਕਰਦੇ ਹਾਂ। ਜਿਹੜਾ ਨਿਰਭਉ ਤੇ ਨਿਰਵੈਰ ਹੈ, ਨਿਰਭਉ ਤੇ ਨਿਰਵੈਰ, ਇਹ ਦੋ ਵਿਸ਼ੇਸ਼ਣ ਉਹ ਅਸੀਂ ਕੱਢਦੇ ਹਾਂ। ਇਹ ਪਰਮਾਤਮਾ ਦਾ ਸਰੂਪ ਲਕਸ਼ਣ ਹੈ, ਜਿਹੜਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪਰਮਾਤਮਾ ਦਾ ਸਰੂਪ ਲਕਸ਼ਣ ਹੈ। ਉਹਦਾ ਅਸਲੀ ਸਰੂਪ ਹੀ ਸਮਝ ਲੈਣਾ, ਇਹ ਉੱਥੇ ਵੱਖਰੇ ਨਹੀਂ ਆ ਗਿਆ। ਇਸ ਕਰਕੇ ਇਹਦਾ ਜਾਪ ਕਰਨੇ ਸੇ ਤੂੰ ਤੂੰ ਕਰਤਾ ਤੂੰ ਹੁਆ, ਮੁਝੇ ਮੈਂ ਰਹਾ ਨਾ ਹੂੰ, ਜਬ ਆਪਾ ਪਦਕਾ ਮਿਟ ਗਿਆ ਜਬ ਦੇਖਾ ਤਾ। ਸੋ ਜਿੰਨੇ ਅਵਤਾਰ ਰਿਸ਼ੀ ਮੁਨੀ ਹੈ, ਦਸੇ ਗੁਰੂ ਹੈ, ਦਰਬਾਰ ਸਾਹਿਬ ਦੀ ਬਾਣੀ ਹੈ, ਵੇਦ ਹੈ, ਗ੍ਰੰਥ ਹੈ, ਤੇ ਵਿਸ਼ੇਸ਼ ਆਦਿਕ ਰਿਖੀ ਮੁਨੀ ਹੈਗੇ, ਕਬੀਰ ਨਾਮ ਦੇ ਭਗਤ ਹੈਗੇ, ਇਹ ਸਾਰੇ ਪਰਮਾਤਮਾ ਦੇ ਪ੍ਰਸੰਗ ਆਉਂਦੇ ਆ, ਪਰਮੇਸ਼ਰ ਨੂੰ ਕਥਨ ਕਰਦੇ ਆ। ਭਾਈ ਤੁਸੀਂ ਉਸ ਪਰਮੇਸ਼ਰ ਦੀ

ਇਸ ਸ਼ਬਦ ਵਿੱਚ ਜੇ ਵਾਹਿਗੁਰੂ ਦੇ ਚਰਨ ਇਸ ਛੱਪੜੀ ਵਿੱਚ ਪੈ ਜਾਣ, ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ। ਸਾਰੀ ਦੁਨੀਆ ਅਨੇਰੇ ਵਿੱਚ ਤੁਰੀ ਫਿਰਦੀ ਹੈ, ਇਹ ਸਰੀਰ, ਇਹ ਮਨ, ਇਹ ਬੰਦਾ, ਤੇ ਜਦੋਂ ਵਾਹਿਗੁਰੂ ਦੇ ਚਰਨ ਪੈ ਜਾਣ, ਜਦੋਂ ਗਿਆਨ ਆ ਜਾਵੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਅਦਰਵਾਈਜ਼ ਇਹ ਸਾਰਾ ਹਨੇਰਾ ਹੀ ਹਨੇਰਾ। ਗੁਰੂ ਕਿਰਪਾ ਕਰੇ, ਸੰਤ ਪ੍ਰਸਾਦ ਕਮਲ ਵਿਗਸੈ, ਇਹ ਸੋਝੀ ਆਵੇ, ਗੋਬਿੰਦ ਭਜੋ ਪੇਖ ਨੇੜੇ। ਰੱਬ ਨੂੰ ਜਦੋਂ ਇਹ ਸੋਝੀ ਆ ਜਾਏ, ਫਿਰ ਬੰਦਾ ਰੱਬ ਨੂੰ ਨੇੜੇ ਜਾਣ ਕੇ, ਰੱਬ ਨੂੰ ਹਾਜ਼ਰ ਜਾਣ ਕੇ, ਪ੍ਰਗਟ ਜਾਣ ਕੇ ਜਪਦਾ ਹੈ। ਗੁਰੂ ਕਿਰਪਾ ਕਰੇ, ਕਮਲ ਸਭ ਦਾ ਸਿੱਧਾ ਹੋਵੇ। ਸੰਤ ਚਰਨ ਤਰੋ ਮਾਥੇ, ਚਾਂਦਨਾ ਗ੍ਰਹਿ ਹੋਏ ਅੰਧੇਰੇ, ਸੰਤ ਪ੍ਰਸਾਦ ਕਮਲ ਵਿਗਸੇ, ਗੋਬਿੰਦ ਭਜੋ ਪੇਖ ਨੇਰੇ। ਪ੍ਰਭ ਕਿਰਪਾ ਤੇ, ਰੱਬ ਕਿਰਪਾ ਕਰੇ ਤਾਂ ਬੰਦੇ ਨੂੰ ਭਗਤੀ ਨਸੀਬ ਹੁੰਦੀ ਹੈ।

ਨਾਨਕ ਵਿਚਾਰਾ ਕਿਧਰੇ ਵੀ ਸਾਧ ਸੰਗਤ ਹਾਂ ਨੂੰ ਜਨਮ ਨਹੀਂ, ਇਹ ਬੜੀ ਵੱਡੀ ਗੱਲ ਹੈ। ਔਰ ਸਾਡੇ ਲਈ ਇੱਕ ਸੜਕਾਂ ਨੇ ਕਿ ਤੇਰਾ ਪਿਓ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਇੱਥੇ ਹਾਂ ਨਹੀਂ, ਮਹਾਰਾਜ ਕਹਿੰਦੇ ਸਿੱਖਾ ਤੇਰੀ ਜ਼ਿੰਦਗੀ ਚ ਵੀ ਹਾਂ ਨਾ ਆ ਜਾ, ਹਾਂ ਨਾ ਆ। ਸਾਡੇ ਲਈ ਕਹਿੰਦਾ ਚਾਨਣੇ ਗਿਆਨ, ਜੋ ਮੈਂ ਆ ਉਹਦੇ ਮਗਰ ਮਗਰ ਆਈ ਹੋਵੇ। ਗੁਰੂ ਨਾਨਕ ਦੁਨੀਆਂ ਦਾ ਮਾਲਕ ਤੇ ਆਪਣੇ ਨਾਂ ਨਾਲ ਲਾਵੇ ਨਾਨਕ ਸਦ ਸਦ ਕਹਿੰਦੇ ਕੁੱਤੇ, ਆਪਣੇ ਨਾਂ ਨਾਲ ਲਾਵੇ ਨਾਨਕ ਨੀ ਨਾਨਕ ਵਿਚਾਰਾ ਹਾਂ ਨੀ। ਔਰ ਇਹ ਸਟੇਜ ਤੋਂ ਇੱਕ ਗੱਲ ਧਿਆਨ ਨਾਲ ਸੁਣ ਲੈਣਾ, ਜਿਹਦੇ ਜ਼ਿੰਦਗੀ ਦੇ ਵਿੱਚ ਹਾਂ ਨਹੀਂ ਗਈ, ਨਿਮਰਤਾ ਨਹੀਂ ਆਈ, ਗਰੀਬੀ ਨਹੀਂ ਆਈ, ਉਹ ਇੰਨੀ ਗੱਲ ਜ਼ਰੂਰ ਸਮਝ ਲਏ ਕਿ ਅਜੇ ਗੁਰੂ ਨਾਨਕ ਦੇ ਘਰ ਚ ਮੇਰਾ ਜਨਮ ਹੀ ਨਹੀਂ ਆਇਆ। ਇਹ ਜ਼ਰੂਰ ਧਿਆਨ ਰੱਖਦਾ ਉਹਦਾ ਜਨਮ ਹੀ ਨਹੀਂ ਆਇਆ, ਕਿਉਂ ਇਹ ਕੱਚੀ ਕਲਾਸ ਸਕੂਲ ਚ ਨਹੀਂ ਪਿਆ ਜਾ, ਇਹ ਗਰੀਬੀ ਨਹੀਂ ਆਈ, ਨਿਮਰਤਾ। ਅਸੀਂ ਪਟਿਆਲੇ ਸਾਂ, ਇੱਕ ਗੁਰਦੁਆਰੇ ਤੋਂ ਪ੍ਰੋਗਰਾਮ ਤੋਂ ਉੱਠੇ, ਇੱਕ ਗੁਰਮੁਖ ਪਿਆਰਾ ਉੱਠਣ ਤੋਂ ਬਾਅਦ ਖਲੋ ਗਿਆ, ਕਹਿਣ ਲੱਗਾ ਜੀ ਮੇਰਾ ਭਰਾ ਆਇਆ ਜਰਮਨ ਤੋਂ, ਇਹਨੇ ਸੇਵਾ ਦੇਣੀ ਭਲਾਈ ਕੇਂਦਰ ਦੇ। ਖਲੋ ਗਏ ਸੱਤ ਬੱਚੇ, ਨੋਟ ਉਹਨੇ ਹੱਥ ਚ ਫੜੇ ਸੀ, ਪੰਜਾਹ ਦੇ ਸੀ, ਕੋਈ ਸੌ ਦੇ ਸੀ। ਹੁਣ ਦਾਸ ਨੂੰ ਅਗਾਂਹ 50 ਬੰਦੇ ਖੜੇ ਨੇ ਫਤਿਹ ਬੁਲਾਉਣ ਲਈ, ਰੁਕੇ ਪਏ ਨੇ, ਉਹਦੇ ਕਰਕੇ ਆਖਿਆ ਵੀ ਇਹਨੇ ਸੇਵਾ ਦੇਣੀ, ਰੁਕੇ। ਜਿਵੇਂ ਦੁਕਾਨਦਾਰ ਨੋਟ ਗਿਣਦੇ ਨਾ, 1, 2, 3, 4 ਇੰਜ ਗਿਣਨੇ ਸ਼ੁਰੂ ਕੀਤੇ। ਜਦੋਂ ਸ਼ੁਰੂ ਕੀਤੇ ਤੇ ਮੇਰੇ ਮਨ ਚੋਂ ਆਵਾਜ਼ ਆਈ, ਮੈਂ ਕਿਹਾ ਜੇ ਸਕੂਲ ਚ ਦਾਖਲ ਨਹੀਂ ਹੋਇਆ, ਸੇਵਾ ਦੇ ਰਿਹਾ ਪਰ ਅਜੇ ਦਾਖਲ ਨਹੀਂ ਹੋਇਆ, ਕੋਈ ਇੱਥੇ ਦੁਕਾਨ ਖੋਲੀ, ਇੱਥੇ ਤੇ ਗਰੀਬੀ ਦਾ ਕੰਮ ਹੈ, ਕੁਝ ਦੇਣੀ ਸੇਵਾ, ਚੱਲ ਲਫਾਫੇ ਚ ਪਾਈ ਜਾਂ ਫੜਾਈ। ਦੁਕਾਨਦਾਰਾਂ ਵਾਂਗ ਉਂਝ ਨੋਟ ਨੂੰ ਗਿਣਨਾ, ਪਰ ਇੱਕ ਵਾਰੀ ਨਹੀਂ ਦੋ ਵਾਰੀ ਗਿਣਨਾ। ਹੁਣ ਪਿਓ ਵੱਡਾ ਸਾਡਾ, ਜੋ ਵੱਡਾ ਮਿਲਿਆ ਜਿਹਨੇ ਆਪ ਮਾਇਆ ਨੂੰ ਹੱਥ ਨਹੀਂ ਲਾਇਆ ਤੇ ਰਸਤੇ ਤੇ ਤੁਰਨ ਵਾਲਿਆਂ ਨੂੰ ਕੋਈ ਕਮੀ ਰਹਿਣ ਨਹੀਂ ਦਿੱਤੀ, ਇਹ ਵਾਕਿਆ ਅੱਧੇ ਕੁ ਮਿੰਟ ਦਾ ਜੀ। ਉਹ ਕਹਿਣ ਲੱਗਾ ਮੇਰਾ ਭਰਾ ਹੈ ਜੀ ਜਰਮਨ ਤੋਂ, ਇਹਨੇ ਸੇਵਾ ਦੇਣੀ, ਰੁਕ ਗਏ। ਜਦੋਂ ਉਹਨੇ ਇੰਜ ਸ਼ੁਰੂ ਕੀਤੇ ਨਾ ਨੋਟ ਗਿਣੇ, ਹੁਣ 50 ਬੰਦੇ ਅੱਗੇ ਖੜੇ ਸੀ ਫਤਿਹ ਬੁਲਾਉਣ। ਚਲੋ ਮਨ ਚ ਹੱਸੇ ਵੀ ਇਹ ਅਜੇ ਨਹੀਂ, ਅਜੇ ਕੱਚੀ ਵੀ ਨਹੀਂ ਚੜਿਆ ਹੋਇਆ, ਇਹ ਸ਼ਖਸ ਅਜੇ ਦਾਖਲਾ ਵੀ ਨਹੀਂ ਮਿਲਿਆ, ਇਹਨੂੰ ਸੇਵਾ ਵੀ ਨਹੀਂ ਦੇਣੀ। ਉਹਨੇ ਦੂਸਰੀ ਵਾਰੀ ਜਦੋਂ ਗਿਣਤੀ ਸ਼ੁਰੂ ਕੀਤੀ ਤੇ ਫਿਰ ਦਾਸ ਨੂੰ ਜੋ ਅੰਦਰੋਂ ਹੁਕਮ ਹੋਇਆ, ਮੈਂ ਇੰਜ ਨੋਟ ਬੰਦ ਕਰਕੇ, ਮੈਂ ਕਿਹਾ ਜਰਮਨ ਆ ਕੇ ਹੀ ਲਵਾਂਗੇ, ਮੈਂ ਕਿਹਾ ਜਰਮਨੀ ਆ ਕੇ ਲਵਾਂਗੇ, ਰੱਖ ਲੈ ਫਿਰ ਅੱਗੇ ਤੁਰ ਪਏ। ਹੁਣ ਉਹ ਜਾਣੇ ਕਿ ਉਹਦੇ ਮਨ ਤੇ ਕੀ ਬੀਤੀ, ਥੋੜੀ ਮੈਂ ਉਹਦੀ ਲੱਥੀ ਜਾਂ ਨਹੀਂ ਲੱਥੀ, ਜਾਂ ਕੁਝ ਸਮਝ ਸਕਿਆ ਜਾਂ ਨਹੀਂ ਸਮਝ ਸਕਿਆ, ਲੇਕਿਨ ਤੁਸੀਂ ਜ਼ਰੂਰ ਸਮਝਣਾ ਕਿ ਭਾਵ ਹਾਂ ਕੀ ਹੁੰਦੀ ਤੇ ਗਰੀਬੀ ਕੀ ਹੁੰਦੀ। ਬੜੀ ਬਰੀਕ ਪੜ੍ਹਾਈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤੀਜੀ ਵਿਸ਼ੇਸ਼ਤਾ, ਕਿਧਰੇ ਹਾਂ ਨੂੰ ਨਹੀਂ ਆਣ ਦਿੱਤਾ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ। ਸਾਡੀ ਜ਼ਿੰਦਗੀ ਚ ਵੀ ਯਤਨ ਕਰਿਓ,
ਇਹ ਬਹੁਤਾ ਜਨਮ ਨਾ ਲਵੇ ਜਿਹਦੇ ਗਰੀਬੀ ਨਹੀਂ ਆਈ ਨਿਮਰਤਾ ਨਹੀਂ ਆਈ ਉਹ ਇੰਨਾ ਜ਼ਰੂਰ ਸਮਝ ਲਵੇ ਅਜੇ ਮੇਰਾ ਜਨਮ ਵੀ ਗੁਰੂ ਨਾਨਕ ਦੇ ਘਰ ਚ ਕਿਉਂ ਇਹ ਸੰਤ ਅਤਰ ਸਿੰਘ ਮਸਤਵਾਣੇ ਵਾਲਿਆਂ ਦਾ ਬਚਨ ਹੈ ਕਿ ਗੁਰੂ ਨਾਨਕ ਦੇ ਘਰ ਦੀ ਕੱਚੀ ਕਲਾਸ ਏ ਹਿਰਦੇ ਗਰੀਬੀ ਆਵੇ ਐਵੇਂ ਕਲਾਸ ਏ ਖੀਰਲੀ ਗੁਰੂ ਨਾਨਕ ਦੇ ਘਰ ਦੀ ਪਾਣਾ ਮਿੱਠਾ ਕਰਕੇ ਮੰਨਣਾ ਤੇ ਰਜਾ ਚ ਰਹਿਣਾ ਸਭ ਤੋਂ ਔਖਾ ਸਤਨਾਮ ਉਹ ਖੀਰਲੀ ਕਲਾਸ ਆ ਪਹਿਲੀ ਹੈ ਨਾ ਆਈ ਹੋਵੇ ਤੇ ਸਮਝੋ ਨਹੀਂ ਚੜ੍ਹ ਅੱਜ ਹੁਣ ਚੌਥੀ ਵਿਸ਼ੇਸ਼ਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੀ ਬਾਬਾ ਜੀ ਸੇਵਾ ਲੈਣ ਚੌਥੀ ਵਿਸ਼ੇਸ਼ਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਆਇਆ ਨਾ ਮੇਘ ਰਾਗ ਆਇਆ ਆਖੋ ਸਤਨਾਮ ਧਿਆਨ ਦੇਣਾ ਨਾ ਦੀਪਕ ਰਾਗ ਆਇਆ ਗੁਰੂ ਗ੍ਰੰਥ ਸਾਹਿਬ ਚ ਨਾ ਮੇਘ ਰਾਗ ਆਇਆ ਹਾਲਾਂਕਿ ਤੁਸੀਂ ਵੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਅਕਬਰ ਬਾਦਸ਼ਾਹ ਔਰੰਗਜ਼ੇਬ ਵਾਹਿਗੁਰੂ ਅਕਬਰ ਬਾਦਸ਼ਾਹ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਉਨ੍ਹਾਂ ਦੇ ਦਰਸ਼ਨ ਕਰਨ ਵੀ ਗਿਆ ਉਹਦੇ ਦਰਬਾਰ ਵਿਚ ਹੀ ਜਿਹੜਾ ਤਾਨਸੇਨ ਮਸ਼ਹੂਰ ਰਾਗ ਗਾਉਣ ਵਾਲਾ ਦੀਪਕ ਵੀ ਗਾਉਂਦਾ ਸੀ ਤੇ ਮੇਘ ਵੀ ਗਾਉਂਦਾ ਸੀ ਭਾਵ ਵੀ ਗੁਰੂ ਨਾਨਕ ਦੇ ਸਮੇਂ ਦੇ ਮਸ਼ਹੂਰ ਰਾਗ ਸੀ ਦੋਵੇਂ ਪਰ ਧੰਨ ਗੁਰੂ ਘਰ ਨੇ ਗੁਰੂ ਗ੍ਰੰਥ ਸਾਹਿਬ ਵਿਚ ਨਾ ਦੀਪਕ ਰਾਗ ਨੂੰ ਜਗ੍ਹਾ ਦਿੱਤੀ ਏ ਨਾ ਮੇਘ ਰਾਗ ਕੀ ਸਿੱਖਿਆ ਬਾਕੀ ਸਾਰੇ ਰਾਗ ਨੇ ਕਿੰਨੇ ਟੋਡੀ ਵੀ ਏ ਗੌੜੀ ਵੀ ਏ ਸਾਰੰਗ ਵੀ ਏ ਭੈਰੋ ਵੀ ਭੈਰਵੀ ਵੀ ਹੀਰ ਭੈਰਵੀ ਵੀ ਪਰ ਦੀਪਕ ਰਾਗ ਨੀ ਪਾਇਆ ਨਾ ਮੇਘ ਰਾਗ ਪਾਇਆ ਬਾਣੀ ਨਾ ਦੀਪਕ ਰਾਗ ਜੋ ਚਾਹਰੀ ਇਹ ਵੀ ਸਾਡੇ ਲਈ ਇਸ਼ਾਰਾ ਦੀਪਕ ਕੀ ਹੈ ਅੱਗ ਮੇਘ ਕੀ ਹੈ ਬਹੁਤ ਤੇਜ ਕੰਮ ਬਾਰਿਸ਼ ਮਹਾਰਾਜ ਕੀ ਕਹਿ ਗਏ ਕਹਿੰਦੇ ਸਿੱਖਾਂ ਆ ਵੇਖ ਲੈ ਰਾਗਾਂ ਵਿੱਚੋਂ ਬੜੇ ਵੱਡੇ ਰਾਗ ਨੇ ਸਮੇਂ ਦੇ ਪਰ ਮੈਂ ਗੁਰੂ ਗ੍ਰੰਥ ਸਾਹਿਬ ਵਿਚ ਇਹ ਦੋਵੇਂ ਰਾਗ ਨੀ ਪਾਏ ਕੀ ਤੈਨੂੰ ਦੇ ਚੱਲਿਆ ਕਿ ਤੇਰੀ ਜ਼ਿੰਦਗੀ ਚ ਜਿੰਨੀਆਂ ਮਰਜ਼ੀ ਖੁਸ਼ੀਆਂ ਆ ਜਾਣ ਪਰ ਇਹੋ ਜਿਹਾ ਮੇਘ ਨਾ ਆ ਜੇ ਦਾਤ ਪਿਆਰੀ ਵਿਸਰਿਆ ਤੇ ਜੇ ਕਿਤੇ ਕੋਈ ਭਾਣਾ ਵਰਤ ਜੇ ਤੇ ਬਹੁਤੇ ਰੋਣੇ ਧੋਣੇ ਦੀਪਕ ਨਾਲ ਧਿਆਨ ਦੇ ਵਿਚਕਾਰਲਾ ਮਾਰ ਨਾ ਭੰਗੜਾ ਧਿਆਨ ਦੇ ਨਾ ਅੱਕ ਸੋਗ ਨਾ ਭੰਗੜਾ ਨਾ ਅੱਕ ਸੋਗ ਇਹ ਪ੍ਰਿੰਸੀਪਲ ਸਰਬੀਰ ਸਿੰਘ ਨੇ ਲਫ਼ਜ਼ ਲਿਖੇ ਨੇ ਨਾਲ ਨਾ ਭੰਗੜਾ ਨਾ ਅੱਤ ਸੋਗ ਵੀ ਖੁਸ਼ੀਆਂ ਆ ਗਈਆਂ ਤੇ ਅੱਤ ਭੰਗੜੇ ਨਹੀਂ ਮੇਘ ਨਹੀਂ ਇਹੋ ਜਿਹਾ ਮੇਘ ਨਹੀਂ ਚੱਕਿਆ ਕਿਸੇ ਵੇਲੇ ਕੋਈ ਵਰਤ ਗਿਆ ਤੇ ਅੱਤ ਸੋਗ ਨਹੀਂ ਵਿਚਕਾਰਲਾ ਮਾਰ ਨਾ ਮੈਂ ਦੀਪਕ ਪਾਇਆ ਨਾ ਮੇਘ ਪਾਇਆ ਗੁਰੂ ਨਾਨਕ ਕਹਿੰਦੇ ਤੇਰੀ ਜ਼ਿੰਦਗੀ ਚ ਵੀ ਕੁਝ ਵਰਤ ਗਿਆ ਹੁਣ ਤੁਸੀਂ ਪਿੰਡਾਂ ਚ ਚੱਲ ਜਾਓ ਕਿਸ ਤਰ੍ਹਾਂ ਦੇ ਰੋਣੇ ਧੋਣੇ ਹੁੰਦੇ ਨੇ ਇੱਧਰ ਵੀ ਕਈ ਵਾਰੀ ਕਹਿੰਦੇ ਜੇ ਕੋਈ ਵਰਤ ਗਿਆ ਇਹੋ ਜਿਹਾ ਦੀਪਕ ਤੇਰੀ ਜ਼ਿੰਦਗੀ ਚ ਨਾ ਅੱਤ ਅੱਗ ਆ ਜਾ ਕੋਈ ਰੱਬ ਨੇ ਮੁੰਦਰ ਮੁੰਡਾ ਦੇ ਤਾ ਕੋਈ ਵਿਆਹ ਸ਼ਾਦੀ ਹੋ ਗਈ ਤੇ ਇਹੋ ਜਿਹਾ ਮੇਘ ਨਾ ਆ ਜੇ ਉੱਠੀਆਂ ਪਾਰਟੀਆਂ ਸ਼ੁਰੂ ਹੋ ਜਾਣ ਨਾ ਭੰਗੜਾ ਨਾ ਅੱਤ ਸੋ ਵੈਸੇ ਵੀ ਧਿਆਨ ਰੱਖਣਾ ਸਿੱਖੀ ਚ ਨਾ ਬੜੀ ਪਿਆਰੀ ਸੜਕ ਹੈ ਕੋਈ ਸਮਝ ਲੇ ਤੇ ਐ ਸਾਹਮਣੇ ਰੱਬ ਵਿਚਕਾਰਲਾ ਮਾਰਗ ਜੇ ਕਿ ਮੇਰੇ ਮਹਾਰਾਜ ਜੀ ਨੇ ਵਿਚਕਾਰਲਾ ਮਾਰਗ ਬਖਸ਼ਿਆ ਜੇ ਹੁਣ ਤੁਸੀਂ ਗੁਰਬਾਣੀ ਦੀ ਪੰਕਤੀ ਪੜੋ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਤੁਸੀਂ ਹੈਰਾਨ ਹੋਵੋਗੇ ਵੀ ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਵੀ ਜਿੰਨਾ ਮਰਜ਼ੀ ਚੁੱਪ ਰਹਿਣਾ ਸ਼ੁਰੂ ਕਰ ਦੇ ਸ਼ਾਂਤੀ ਨਹੀਂ ਚੁੱਪ ਰਹਿਣ ਨਾਲ ਹੈਂਜੀ ਹੁਣ ਤੁਹਾਡੇ ਚੋਂ ਕੋਈ ਇਹਦਾ ਅਰਥ ਲੈ ਲੇ ਵੀ ਗੁਰੂ ਮਹਾਰਾਜ ਕਹਿੰਦੇ ਚੁੱਪ ਰਹਿਣਾ ਸ਼ਾਂਤੀ ਨਹੀਂ ਇਹਦਾ ਮਤਲਬ ਜਿੰਨਾ ਮਰਜ਼ੀ ਬੋਲੋ ਦੂਜੇ ਬੰਨੇ ਕੀ ਕਹਿੰਦੇ ਨੇ ਬਹੁਤਾ ਬੋਲਣ ਚੱਖਣ ਹੋਏ ਤੁਸੀਂ ਹੈਰਾਨ ਨਹੀਂ ਹੋ ਜਾਏਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿਣਾ ਕੀ ਚਾਹੁੰਦੇ ਹੋ ਇੱਕ ਬੰਨੇ ਕਹਿੰਦੇ ਹੋ ਚੁੱਪ ਰਹਿਣਾ ਸ਼ਾਂਤੀ ਨਹੀਂ ਤੇ ਫਿਰ ਜਿੰਨਾ ਮਰਜ਼ੀ ਬੋਲੀਏ ਪਰ ਦੂਜੇ ਬੰਨੇ ਕਹਿੰਦੇ ਬਹੁਤਾ ਬੋਲਣ ਚੱਖਣ ਚੱਖਣ ਕਹਿੰਦੇ ਲੜਾਈ
جہاں جنہ زیادہ بولے گا مہاراج کا فیصلہ وہ لڑائیاں زیادہ ہونی. تسی کہو گے نہیں مہاراج چاہتے جی وہ سکھ نو کدھر توڑنا جی مہاراج کہتے کچکلا لا میں ادھر توڑنا. وہ کہڑا راہ ہے لب لوب ہنکار تج ترشنا بہت نائی بول بول بھی بالکل چپ بھی نہ رہ وہ بھی نہیں میرا مار حدوں ود بھی نہ بول وہ بھی نہیں میرا مار تھوڑا بولن گرمت پائے دھیان دے لب لوب ہنکار تج ترشنا بہت نائی یہ تو کی اندازہ لو گے کارلا مار بخشیا گرو مہاراج اور بھی چیزاں لے لو ہوں تے کوئی اے پنگتی پڑھ لے چھوڑے ان کرے پخانڈ نہ ہو سواگن نہ ہو رہن آنا کھایا ساتھ گوایا بھی مہاراج کہندے جنہیں ان چھڑ دے پخانڈے یہ مطلب جنہ مرضی کھاؤ آپ کو ستنا مہاراج نے کہا بھی ان چھڑنا یہ جڑا یہ پخانڈے جتنا مرضی کھاؤ. ہوں دوجے بنے وہ گربانی کہندی کھائے کھائے کرے بد فیلی جان وسو گی باڑی جی تھی کہو گے گرو صاحب کی چاہتے کی ہو جے کوئی ان کھانا چھڑ دے تو اسی انہوں بھی نہیں چھڑ دے جے کوئی بہتا کھانا ہے پھر انہوں بھی نہیں چھڑ دے مارا کہندے ایک تیجا رائے کج کے آخو ستنا اس گول کمایا تھوڑا سمے تھوڑا ہی کھاوے یہ بھی نہیں میں کہندا ان چھڈ دے یہ بھی نہیں کہندا بہتا کھا وچ کارلا مارا کوئی حدوں ود کر دے خرچے ودا لے وہ بھی غلط ہے کوئی ات کنجوسی کرے کمیز ہی نہ دھوے سات سات دن وہ بھی غلط ہے کچ کے تو سات نہ وچ کارلا لائن ہے تہاڈی سکھی دی بہت پیاری لائن ہے کوئی سمجھ لے مہاراج کہندے ویکھ لے میں نہ دیپک پایا ہی نہ میگ پایا ہی تیرے گھر وچ کوئی خوشی آ جائے ات پنگڑے ات پٹھے کام یہ میگ مینو نہیں وہ میگ چاہیے کوئی اوہ جی چیز ورت جائے ات سوگ مینو وہ بھی نہیں چاہیے وچکارلا مارگ بخشیا جی. پانچ منٹ داس صاحب جی دے مہاراج جی اور سیوا لین ایک باری ساری سنگت گرو گرنتھ صاحب دے پیار وچ پڑے ہوئے

ਗੱਲਾਂ ਚੱਲ ਰਹੀਆਂ। ਇੱਕ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਵਿਸ਼ੇਸ਼ਤਾਈਆਂ, ਇੱਕ ਉਹਨਾਂ ਵਿਸ਼ੇਸ਼ਤਾਈਆਂ ਚੋਂ ਸਾਡੇ ਲਈ ਚਾਨਣਾ। ਕਿਧਰੇ ਹਾਂ ਨਹੀਂ, ਇਹ ਚਾਨਣਾ ਤੇਰੀ ਜ਼ਿੰਦਗੀ ਚ ਵੀ ਆਵੇ, ਹਾਂ ਨਾ ਹੋਵੇ। ਨਾ ਮੈਂ ਦੀਪਕ ਰਾਗ ਪਾਇਆ, ਨਾ ਮੇਘ ਰਾਗ ਪਾਇਆ, ਸਿੱਖਾਂ ਤੇਰੀ ਜ਼ਿੰਦਗੀ ਚ ਵੀ ਨਾ ਦੀਪਕ ਤੇ ਨਾ ਮੇਘ। ਇਹ ਬੜਾ ਜ਼ਰੂਰੀ ਵਿਸ਼ਾ ਜੇ। ਇੱਕ ਸਰੀਰ ਦੇ ਬੱਚੇ ਦਾ ਵਿਆਹ ਵੀ ਤੇ ਪਾਰਟੀ ਸੀ ਤੇ ਸ਼ਰਾਬ ਵੀ ਵਰਤੇ ਪਈ ਤੇ ਦੂਸਰੀਆਂ ਮਾੜੀਆਂ ਚੀਜ਼ਾਂ ਵੀ ਵਰਤਣ ਪਈਆਂ। ਜਦੋਂ ਪੁੱਛਿਆ ਗਿਆ ਵੀ ਭਾਈ ਸਾਹਿਬ ਇਹ ਕਿਉਂ ਗੁਰੂ ਕੇ ਸਿੱਖ ਹੋ ਤੁਸੀਂ, ਵੀ ਦੁਨੀਆਦਾਰੀ ਵੇਖਣੀ ਪੈਂਦੀ। ਮਹਾਰਾਜ ਕਹਿੰਦੇ ਜੋ ਉੱਥੇ ਹਾਲ ਸੀ ਭੰਗੜੇ ਨਾਚ ਟਾਪ, ਮਹਾਰਾਜ ਕਹਿੰਦੇ ਨਹੀਂ ਇਹੋ ਜਿਹਾ ਮੇਘ ਨਹੀਂ, ਕੁਝ ਵਰਤ ਗਿਆ ਤੇ ਅੱਤ ਸੋਗ ਨਹੀਂ। ਇਹ ਚਾਨਣਾ ਇਹ ਜ਼ਰੂਰੀ ਜੇ ਤੁਹਾਡੀ ਜ਼ਿੰਦਗੀ ਚ ਕੋਈ ਖੁਸ਼ੀ ਮਹਾਰਾਜ ਜੀ ਬਖਸ਼ਣ, ਉਹ ਮੇਘ ਨਾ ਆਵੇ ਜਿਸ ਮੇਘ ਦੁਆਰਾ ਭੁੱਲ ਜਾਂਦਾ ਗੁਰਮਤ ਦਾ ਰੰਗ, ਗੁਰਮਤ ਦੀ ਲਾਈਨ। ਅਗਲਿਆਰਾ ਬਣਿਆ ਨਾ ਤੁਹਾਡੇ ਸਾਹਮਣੇ, ਕਿੱਡੀ ਪ੍ਰਤੱਖ ਗੁਰੂ ਰਾਮਦਾਸ ਮਹਾਰਾਜ ਜੀ ਦੀ ਦੇਖੋ ਤੁਸੀਂ, ਕਰਾਮਾਤ ਕਹਿ ਲੋ ਕੁਝ ਕਹਿ ਲੋ। ਆ ਜਦੋਂ ਗਲਿਆਰਾ ਬਣਿਆ ਨਾ ਗੁਰੂ ਪਿਆਰੇ, ਚੁਰਾਸੀ ਦਾ ਬਲੂ ਸਟਾਰ ਬਲੈਕ ਥੰਡਰ ਜਦੋਂ ਹੋਇਆ ਨਾ, ਜਿੰਨੇ ਦਰਬਾਰ ਸਾਹਿਬ ਦੇ ਕੋਲ ਰਹਿੰਦੇ ਸੀ ਉਹਨਾਂ ਦੇ ਮਨਾਂ ਚ ਇੱਥੋਂ ਤੱਕ ਵੀ ਆ ਗਿਆ ਸੀ ਇਹ ਸਾਡੇ ਮਕਾਨ ਵੀ ਗਏ। ਪਰ ਹੈਰਾਨਗੀ ਦੀ ਗੱਲ ਬਈ, ਜਿੰਨੇ ਦਾ ਮਕਾਨ ਸੀ ਗੁਰੂ ਰਾਮਦਾਸ ਨੇ 10-10 ਗੁਣਾ ਵੱਧ ਦੇ ਕੇ ਤੋਰਿਆ। ਇਹ ਤਾਂ ਗੌਰਮੈਂਟ ਕਦੀ ਦਿੰਦੀ? ਤੁਹਾਡੀ ਰਣਜੀਤ ਐਵੇਂ ਨੂੰ ਵੀ ਬਣੀ ਹੈ ਤੇ ਜਿਹਦੀ ਇਹ ਜਗ੍ਹਾ ਸੀ ਤੇ ਆਲਤ ਹੀ ਰੇਟ ਰੱਖਦਾ ਸੀ ਆ ਰੇਟ ਹੈ, ਰੇਟ ਕਈ ਹਜ਼ਾਰਾਂ ਹੁੰਦਾ ਤੇ ਬਿਲਕੁਲ ਨਾਰਮਲ ਜਿਹਾ ਰੇਟ ਅਦਾਲਤ ਚ ਰੱਖ ਦਿੰਦੇ ਵੀ ਜ਼ਮੀਨਾਂ ਅਕਵਾਇਰ ਕਰ ਲੈਂਦੇ ਆ। ਚਾਹੁੰਦੇ ਤੇ ਗਲਿਆਰੇ ਦੀ ਜਗ੍ਹਾ ਉਸ ਤਰ੍ਹਾਂ ਵੀ ਤਿਆਰ ਹੋ ਸਕਦੀ ਸੀ। ਕਿੱਡੀ ਗੁਰੂ ਰਾਮਦਾਸ ਮਹਾਰਾਜ ਦੀ ਉਸ ਵੇਲੇ ਸ਼ਕਤੀ ਸੀ ਕਿ ਕਿਸੇ ਨੂੰ 20 ਸਾਲ ਹੋ ਗਏ ਨੇ ਇੱਥੇ ਰਹਿੰਦਿਆਂ, ਕਿਸੇ ਨੂੰ 30 ਸਾਲ, ਕੋਈ ਉਂਗਲ ਨਾ ਕਰੇ ਗੁਰੂ ਰਾਮਦਾਸ ਤੇਰੇ ਕੋਲ ਰਹਿੰਦਿਆਂ ਪਰ ਉਜੜ ਕੇ ਗਏ ਹੈ। 10-10 ਗੁਣਾ ਵੱਧ ਦੇ ਕੇ ਤੋਰਿਆ ਕਿਰਾਏਦਾਰਾਂ ਨੂੰ। ਤੁਹਾਡੇ ਸਾਹਮਣੇ ਜਾਗਦੀ ਮਿਸਾਲ, ਇਹ ਗੌਰਮੈਂਟ ਦੇਣੀ, ਇਹ ਗੁਰੂ ਰਾਮਦਾਸ ਕਿਤੇ ਵਰਤ ਗਏ? ਹੁਣ ਧਿਆਨ ਦੇਣਾ, ਇਹ ਗੁਰੂ ਦੀ ਹਜ਼ੂਰੀ ਚ ਕਹਿ ਰਹੇ। ਇਹਦਾ 2-2 ਲੱਖ ਦਾ ਮਕਾਨ ਸੀ, 15-15 ਲੱਖ ਮਿਲਿਆ ਗੌਰਮੈਂਟ ਕੋਲ, 20-20 ਲੱਖ ਮਿਲਿਆ। ਹੁਣ ਧਿਆਨ ਦੇਣਾ ਗੁਰੂ ਪਿਆਰਿਓ, ਕੁਝ ਪਰਿਵਾਰ ਜਦੋਂ 20-20 ਲੱਖ ਮਿਲ ਗਿਆ, ਵਿਚੋਂ ਕੁਝ ਮਾਇਆ ਦੀਆਂ ਕੋਠੀਆਂ ਲੈ ਲਈਆਂ, ਕੁਝ ਬੈਂਕ ਜਾਂ ਜਿੱਥੇ ਵੀ ਉਹਨਾਂ ਨੇ, ਗੁਰੂ ਦੀ ਹਜ਼ੂਰੀ ਚ ਕਹਿ ਰਹੇ, ਉਹਨਾਂ ਦੀਆਂ ਬੱਚੀਆਂ ਜਦੋਂ 6 ਮਹੀਨੇ ਬਾਅਦ ਇਸ ਤਰ੍ਹਾਂ ਹੀ ਮੇਲ ਹੋਇਆ ਬਾਜ਼ਾਰ ਚ, ਫਤਿਹ ਸਾਂਝੀ ਹੋਈ, ਜਦੋਂ ਉਹਨਾਂ ਦੇ ਚਿਹਰੇ ਵੱਲ ਵੇਖਿਆ ਗਿਆ ਤੇ ਸਾਧ ਸੰਗਤ ਜੀ ਸਭ ਰੰਗ ਰੂਪ ਬਦਲੇ ਪਏ। ਉਹਨਾਂ ਬੱਚਿਆਂ ਨੂੰ ਪੁੱਛਿਆ, ਮੈਂ ਕਿਹਾ ਕਿ 2 ਟਾਈਮ ਗੁਰੂ ਰਾਮਦਾਸ ਦੇ ਘਰ ਚ ਹਾਜ਼ਰੀ ਭਰਨ ਵਾਲੀਆਂ ਆਈਬ੍ਰੋ ਬਣੇ ਪਏ ਆ, ਹੋਰ ਵੀ ਬੁਰਾ ਹਾਲ। ਕੁਝ ਪਰਿਵਾਰ ਧਿਆਨ ਦੇਣਾ, ਉਗੋ ਉਹਨਾਂ ਦਾ ਕੀ ਜਵਾਬ ਸੀ ਵੀ ਹੁਣ ਜਿਹੜੇ ਇਲਾਕੇ ਚ ਅਸੀਂ ਚਲੇ ਗਏ ਆ ਨਾ, ਉੱਥੇ ਇਹ ਚੀਜ਼ਾਂ ਨਾ ਬਣਾਈਏ ਤੇ ਸਾਡਾ ਲੈਵਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਮੈਨੂੰ ਇਹੋ ਜਿਹਾ ਮੇਘ ਨਹੀਂ ਚਾਹੀਦਾ ਕਿ ਜੇ ਤੈਨੂੰ ਮੈਂ ਮਾਇਆ ਬਹੁਤੀ ਦੇਤੀ ਹੈ ਤੇ ਤੂੰ ਇਹੋ ਜਿਹਾ ਰੂਪ ਬਣਾ ਲੈਣੇ ਕਿ ਤੂੰ ਸਿੱਖੀ ਤੋਂ ਹੀ ਪਾਸੇ ਹੋ ਜਾ ਕੇ ਆਖੋ ਸਤਨਾਮ ਆ ਮੇਘ ਜਿਹਾ ਮਾੜਾ ਮੇਘ। ਇੱਕ ਇੱਕ ਲੱਖ ਦਾ 2-2 ਲੱਖ ਦਾ ਮਕਾਨ, ਆਮ ਰੋਟੀ ਖਾਣ ਵਾਲੇ ਜਦੋਂ 20-20 ਲੱਖ ਮਿਲ ਗਿਆ, ਹੁਣ ਇਲਾਕੇ ਬਦਲ ਗਏ, ਇਲਾਕੇ ਥੋੜੇ ਜਿਹੇ ਹੋਰ ਤਰ੍ਹਾਂ ਦੇ ਆ ਗਏ, ਤੇ ਉਹ ਗੁਰੂ ਨਾਨਕ ਦੀ ਸਿੱਖੀ ਟੁੱਟ ਜੇ, ਰੰਗ ਰੂਪ ਬਦਲ ਜੇ, ਸਭ ਕੁਝ ਬਦਲ ਜੇ,
گرو رام داس دے گھر دی حاضری دو ٹائم روز علی کتے مہینے بعد شوقیاں رہ جائے تے مہاراج کہندے اے ہو جا میگ نہیں تیری زندگی چارنا چاہیدا میں نہیں اے جے میگ رکھدا اے بہت ضروری ہے بابا رام سنگھ پچو منڈی والے نے ایک شریر نو وچن دیتا اولاد نہیں سی پتر دا جدو پتر ہو گیا نا جی یہ ساکھی ملدی جی پڑھ لیو کتاباں وچ مہاپرشاں دی تے دو مہینے بعد ساتھیاں نے یور پاتا بھی چل ہن منڈا دو مہینے دا ہو گیا کچھ پیا کچھ کھوا ڈبے شراباں دے کھولے ایہو جی انہاں نے پارٹی کی اے شارا جی کہ آ میگ نہیں چاہیے جی تین میں پتر دیا تو آ چیزاں کھلنا میگ نہیں چاہیے تیرا ویاہ ہوئے بچے دا تو آ چیزاں ہون آ میگ نہیں چاہیے میں پایا ہی نہیں چکارلا مارا یہ جگر ملتا جی بھی جب ات انہوں نے یہو جہ پارٹیاں دتیاں تو دو دن بعد بچہ چڑھائی کر گیا تو وہ پھر جدو ہوش ٹکانے آئی آ کے انہوں نے کیا مہاپرش تو بچہ بابا رام سنگھ پوچھو منڈی والے کہن لگے اسی نرنکار کولوں بخشی روح تہاڈے گھر بھیجی جدوں تسی آ پٹھے کام کرن لگ پئے اوہدا من رویا کتھے بھیجتا ہے اوہدے ہاتھے واپس بلانا نہیں بھیجنا اشارہ یہ دو چیزاں ہو رہی ہیں سانجیاں ایک تے گرو گرنتھ صاحب مہاراج سچے پاتشاہ دی وڈیائی ایک اوس وڈیائی جو ساڈے جیون دا چاننا کہ چوتھی وشیشتا آئی جے نہ دیپک راگ جے گرو گرنتھ صاحب چ نہ میگ راگ جے سکھا تیری زندگی جی دو چیزاں آندیاں نے یا سکھ آندے نے یا دکھ آندے نے کتے سکھ آن ایہو جا میگ نہ آ جے توں وسر جاویں دکھ آن ات سوگ نہ آ جے توں کلپنا چ پے جے وچ کارلا مارگ گرمکھ مایا اداسی گج کے آخو ستنا آؤ ساتھ سنگ تے پنگتیاں پڑھیے

ਖੁੱਲਦੇ ਨੇ ਵਾਹਿਗੁਰੂ ਦਾ ਸਿਮਰਨ, ਪ੍ਰਭੂ ਦਾ ਸਿਮਰਨ, ਹਰ ਵੇਲੇ ਪ੍ਰਭੂ ਦਾ ਸਿਮਰਨ। ਮਾਤਾ ਪਿਤਾ ਆਖਣ ਲੱਗੀ, ਬੇਟਾ ਨਾਨਕ, ਬੱਚਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਤੇਰੇ ਬੁੱਲ ਕਿਉਂ ਹਿਲਦੇ ਰਹਿੰਦੇ ਨੇ, ਹਰ ਵੇਲੇ ਤੇਰੀ ਰਸਨਾ ਕਿਉਂ ਹਿਲਦੀ ਰਹਿੰਦੀ ਹੈ। ਆਖਣਗੇ, ਅੰਮਾ ਮੈਂ ਕਹਿਣਾ ਪ੍ਰਭੂ ਦਾ ਸਿਮਰਨ, ਮੈਂ ਵਾਹਿਗੁਰੂ ਦਾ ਸਿਮਰਨ ਕਰਨਾ। ਤੇ ਮਾਤ੍ਰਿਪਤਾ ਆਖਣ ਲੱਗੀ, ਪੁੱਤਰ ਨਾਨਕ, ਇਸੇ ਵਾਸਤੇ ਲੋਕੀ ਤੈਨੂੰ ਦੀਵਾਨਾ ਕਹਿੰਦੇ ਨੇ, ਕਮਲਾ ਕਹਿੰਦੇ ਨੇ, ਬਾਵਰਾ ਕਹਿੰਦੇ ਨੇ। ਹਰ ਵੇਲੇ ਨਾ ਆਖਿਆ ਕਰ, ਕਦੀ ਵਿਹਲੇ ਵੇਲੇ, ਕਦੇ ਟਾਈਮ ਵੇਲੇ, ਸੁਬਾਹ ਸ਼ਾਮ ਆਖ ਲਿਆ ਕਰ। ਤੇ ਮਾਂ ਨੂੰ ਪਤਾ ਕੀ ਕਹਿੰਦੇ ਨੇ, ਅੰਮਾ ਆਖਾਂ ਜੀਵਾਂ, ਮੈਂ ਆਖਦਾ ਵਾਂ ਤਾਂ ਤੇ ਜਿੰਦਾ ਰਹਿੰਦਾ ਵਾਂ। ਜੇ ਮੇਰੇ ਕੋਲ ਪ੍ਰਭੂ ਭੁੱਲ ਜਾਏ ਤੇ ਮੇਰੀ ਮੌਤ ਹੋ ਜਾਂਦੀ ਹੈ, ਜੇ ਮੇਰੇ ਕੋਲ ਪ੍ਰਭੂ ਵਿਸਰ ਜਾਏ ਤੇ ਮੈਂ ਮਰ ਜਾਂਦਾ। ਆਖਾਂ ਰੋਜ਼ ਪੜ੍ਹਦੇ ਹੋ ਨਾ, ਆਖਾਂ ਜੀਵਾਂ ਤੇ ਵਿਸਰੇ ਮਰ ਜਾਊ, ਜਦੋਂ ਮੈਨੂੰ ਪ੍ਰਭੂ ਭੁੱਲ ਜਾਏ ਉਦੋਂ ਮੇਰੀ ਮੌਤ ਹੋ ਜਾਂਦੀ ਹੈ। ਬਾਣੀ ਚ ਨਹੀਂ ਆਖਿਆ, ਸੋ ਜੀਵਿਆਂ ਵਹੀ ਜਿੰਦਾ ਹੈ, ਵਹੀ ਇਨਸਾਨ ਹੈ। ਸੋ ਜੀਵਿਆਂ ਕੌਣ, ਜਿਸ ਮਨ ਵਸਿਆ ਸੋਏ, ਜਿਹਦੇ ਅੰਦਰ ਪ੍ਰਭੂ ਦਾ ਨਿਵਾਸ ਹੈ, ਜਿਹਦੀ ਰਸਨਾ ਤੇ ਸਤਨਾਮ ਸ੍ਰੀ ਵਾਹਿਗੁਰੂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਹੋਰ ਨੀ ਜਿੰਦਾ, ਸਭ ਮੁੜਦੇ ਹਨ, ਸਭ ਲਾਸ਼ਾਂ ਹਨ, ਸਭ ਲੋਥਾਂ ਹਨ, ਸਭ ਤੁਰਦੇ ਫਿਰਦੇ ਹਨ, ਐਵੇਂ ਹੀ ਹਨ। ਕਿਉਂ? ਬਾਬਾ ਜੀ ਕਹਿ ਰਹੇ, ਮੈਂ ਨੀ ਕਹਿ ਰਿਹਾ, ਮੈਂ ਤੇ ਗੁੱਸੇ ਹੋ ਜਾਓ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਬਾਬਾ ਜੀ ਇਹ ਨਾ ਬਚਨ ਆਖੋ, ਬੜਾ ਕਰਨਾ ਬਚਨ ਆਖਿਆ ਜੇ, ਬੜਾ ਸਖਤ ਬਚਨ ਆਖਿਆ ਜੇ। ਦੁਨੀਆਂ ਖਾਂਦੀ ਪਈ ਹੈ, ਹਟਾਉਂਦੀ ਪੈਂਦੀ ਹੈ, ਪੈਂਦੀ ਪਈ ਹੈ, ਸੁੱਖ ਭੋਗਦੀ ਪਈ ਹੈ, ਗ੍ਰਸਤ ਭੋਗਦੀ ਪਈ ਹੈ, ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ, ਖਾਣਾ ਸਭ ਕੁਝ ਕਰਦੇ ਪਏ ਮਨ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮੈਂ ਮੰਨ ਲੈਣਾ ਨਾਮ ਤੋਂ ਬਗੈਰ ਜਿੰਦਾ, ਨਾਮ ਤੋਂ ਬਗੈਰ ਖਾਂਦੇ, ਨਾਮ ਤੋਂ ਬਗੈਰ ਪਹਿਨਦੇ। ਤੇ ਕਹਿੰਦੇ ਜੇ ਜੀਵੇ ਪਤ ਲੱਥੀ ਜਾਏ, ਉਹਦੀ ਕੋਈ ਪਤ ਨਹੀਂ, ਉਹਦੀ ਕੋਈ ਇੱਜ਼ਤ ਨਹੀਂ, ਉਹਦਾ ਕੋਈ ਵਿਕਾਰ ਨਹੀਂ ਜਿਹੜਾ ਨਾਮ ਤੋਂ ਬਗੈਰ ਖਾਂਦਾ। ਉਹਦਾ ਤੇ ਇਹੋ ਹਾਲ ਹੈ ਜੋ ਕੁੱਕਰ ਜੂਠਨ ਮੂੰਹ ਪਾਏ। ਜਿਵੇਂ ਕੁੱਤਾ ਜੂਠ ਵਿੱਚ ਮੂੰਹ ਮਾਰਦਾ ਹੈ, ਜਿੱਥੇ ਕੁੱਤਾ ਦਰ ਦਰ ਤੇ ਰੁਲਦਾ ਹੈ, ਮੂੰਹ ਮਾਰਦਾ ਜੂਠ ਵਿੱਚ, ਐਵੇਂ ਹੀ ਉਹ ਹੈ ਜਿਹੜਾ ਨਾਮ ਤੋਂ ਬਗੈਰ ਖਾਂਦਾ ਹੈ। ਮਿਲ ਮੇਰੇ ਗੋਬਿੰਦ, ਆਪਣਾ ਨਾਮ ਦਿਓ, ਨਾਮ ਬਿਨਾ ਤ੍ਰਿਗ ਤ੍ਰਿਗ ਅਸਲਿਓ, ਨਾਮ ਬਿਨਾ ਜੋ ਪਹਿਰੇ ਖਾਏ, ਜੋ ਕੁੱਕਰ ਜੂਠਨ ਮੂੰਹ ਪਾਏ। ਇੱਕ ਵਾਰੀ ਬੋਲੋ, ਜੇ ਜੀਵੇ ਪਤ ਲੱਥੀ ਜਾਏ। ਅੱਗੇ ਪਤਾ ਕੀ ਆਖਿਆ, ਸਭ ਹਰਾਮ ਜੇ ਤਾਂ ਖਿੱਚ ਖਾਏ। ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਉਹਦੇ ਖਾਣੇ ਨੂੰ ਤ੍ਰਿਗਾ ਕਰ, ਤ੍ਰਿਗ ਤ੍ਰਿਗ ਖਾਇਆ। ਸੌ ਵਾਰੀ ਗਾਲ ਕੱਢੋ, ਇੱਕ ਤ੍ਰਿਗ ਬਣਦਾ। ਇਸੇ ਬਾਣੀ ਚ ਕਿੰਨੀ ਕਿੰਨੀ ਵਾਰੀ ਤ੍ਰਿਗ ਆਖਿਆ, ਸੌ ਵਾਰੀ ਕਿਸੇ ਨੂੰ ਗਾਲ ਕੱਢੋ ਤੇ ਇੱਕ ਤ੍ਰਿਗ ਬਣਦਾ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤੇਰੇ ਸਰੀਰ ਨੂੰ ਤ੍ਰਿਗਾਕਾਰ, ਤੇਰੇ ਕੁਟੰਬ ਨੂੰ ਤ੍ਰਿਗਾਕਾਰ, ਤੇਰੇ ਕੱਪੜਿਆਂ ਨੂੰ ਤ੍ਰਿਗਾਕਾਰ, ਤੇਰੇ ਸਰੀਰ ਕੁਟੰਬ ਸਹਿਤ ਸਿਓ। ਜੇ ਤੂੰ ਹੁਣ ਖਸਮ ਨਾ ਪਾਇਆ ਤੇ ਬਾਬਾ ਜੀ ਕਹਿੰਦੇ ਪੌੜੀ ਛੁੜਕੀ ਹੱਥ ਨਾ ਆਵੇ, ਐਲਾ ਜਨਮ ਗੁਆਇਆ। ਜੇ ਇਹ ਜਨਮ ਤੇਰੇ ਹੱਥੋਂ ਨਿਕਲ ਗਿਆ, ਇਹ ਪੌੜੀ ਤੇਰੇ ਹੱਥੋਂ ਨਿਕਲ ਗਈ, ਫਿਰ ਤੂੰ ਪਛਤਾਏਗਾ, ਫਿਰ ਪਾਛੇ ਪਛਤਾਓਗੇ। ਜਦ ਪ੍ਰਾਣ ਜਾਏਗੇ ਛੂਟ, ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਬੇਟਾ ਨਾਨਕ, ਪੁੱਤਰ ਨਾਨਕ, ਹਰ ਵੇਲੇ ਕਿਉਂ ਵਾਹਿਗੁਰੂ ਆਖਣਾ? ਆਖਣਗੇ ਆਖਾਂ ਜੀਵਾਂ, ਵਿਸਰੇ ਮਰ ਜਾਉ। ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅੰਮਾ ਆਖਣ ਲੱਗੀ, ਮਾਤ੍ਰਿਪਤਾ, ਪੁੱਤਰ ਦੁਨੀਆ ਕਿਉਂ ਨੀ ਆਖਦੀ? ਹੋਰ ਦੁਨੀਆ ਵੀ ਹੈ, ਹੋਰ ਦੁਨੀਆ ਵੀ ਬੈਠੀ ਹੈ ਨਾ, ਉਹ ਕਿਉਂ ਨੀ ਆਖਦੀ? ਤੂੰ ਬਹੁਤ ਆਖਣਾ। ਆਖਣਗੇ ਅੰਮਾ ਆਖਣੇ ਔਖਾ ਸਾਚਾ ਨਾਉ। ਫਿਰ ਤੂੰ ਬਹੁਤਾ ਆਖਣਾ? ਆਖਣਗੇ ਸਾਚੇ ਨਾਮ ਕੀ ਲਾਗੇ ਭੁੱਖ। ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਦਾ ਸਿਮਰਨ ਕਰਨਾ, ਮੈਨੂੰ ਭੁੱਖ ਲੱਗਦੀ ਹੈ ਤਾਂ ਮੈਂ ਵਾਹਿਗੁਰੂ ਆਖਣਾ। ਆਖਦੇ ਸਨ ਨਾ, ਮਰਦਾਨਿਆਂ ਭੁੱਖ ਲੱਗੀ ਹੈ, ਮਰਦਾਨਿਆਂ ਡਾਡੀ ਭੁੱਖ ਲੱਗੀ ਹੈ। ਆਖਣਗਾ ਬਾਬਾ ਜੀ ਪ੍ਰਸ਼ਾਦ ਲਿਆਵਾਂ, ਲੰਗਰ ਲਿਆਵਾਂ, ਮਧੂਕੜੀ ਲਿਆਵਾਂ, ਭੋਜਨ ਲਿਆਵਾਂ, ਪਿੰਡ ਵਿੱਚ ਜਾਵਾਂ। ਆਖਣਗੇ ਮਰਦਾਨਿਆਂ ਪ੍ਰਸ਼ਾਦ ਦੀ ਭੁੱਖ ਨਹੀਂ ਲੱਗੀ, ਰੋਟੀ ਦੀ ਭੁੱਖ ਨਹੀਂ ਲੱਗੀ, ਮਰਦਾਨਿਆਂ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੈ। ਮਰਦਾਨਿਆਂ ਕੀਰਤਨ ਕਰ, ਮਰਦਾਨਿਆਂ ਬਾਣੀ ਗਾ, ਜਿਉਂ ਜਿਉਂ ਬਾਣੀ ਗਾਏਗਾ, ਜਿਉਂ ਜਿਉਂ ਤੂੰ ਸ਼ਬਦ ਪੜ੍ਹੇਗਾ, ਜਿਉਂ ਜਿਉਂ ਤੂੰ ਪ੍ਰਭੂ ਦਾ ਸਿਮਰਨ ਕਰੇਗਾ, ਨਾਨਕ ਤ੍ਰਿਪਤ ਹੋਈ ਜਾਏਗਾ, ਨਾਨਕ ਰੱਜ ਜਾਏਗਾ, ਨਾਨਕ ਦੀ ਭੁੱਖ ਖਤਮ ਹੋ ਜਾਏਗੀ। ਨਾਨਕ ਸਿਫਤੀ ਤ੍ਰਿਪਤਿਆਂ, ਮੈਂ ਉਦੋਂ ਤ੍ਰਿਪਤ ਹੋ ਜਾਣਾ, ਮੈਂ ਉਦੋਂ ਰੱਜ ਜਾਣਾ ਜਦੋਂ ਮੈਂ ਪ੍ਰਭੂ ਦੀਆਂ ਸਿਫਤਾਂ ਕਰਨਾ। ਅਸੀਂ ਵੀ ਕਦੇ ਰੱਜੇ ਹਾਂ? ਅਸੀਂ ਨਹੀਂ ਰੱਜ ਸਕਦੇ, ਸਾਨੂੰ ਤਾਂ ਦੂਜੀਆਂ ਭੁੱਖਾਂ ਹੀ ਨਹੀਂ ਖਤਮ ਹੋ, ਸਾਡੀਆਂ ਸੰਸਾਰਕ ਭੁੱਖਾਂ ਹੀ ਨਹੀਂ ਖਤਮ ਹੁੰਦੀਆਂ। ਸਾਡੀ ਭੁੱਖ ਕਦੋਂ ਵਧੇਗੀ? ਗੁਰੂ ਨਾਨਕ ਪਾਤਸ਼ਾਹ ਵਾਲੀ ਭੁੱਖ, ਪ੍ਰਭੂ ਦੇ ਸਿਮਰਨ ਵਾਲੀ ਭੁੱਖ। ਇਹ ਤਾਂ ਗੁਰੂ ਹੀ ਕਿਰਪਾ ਕਰੇ, ਇਹ ਤਾਂ ਬਖਸ਼ਿਸ਼ ਗੁਰੂ ਹੀ ਕਰੇ, ਇਹ ਮੰਗ

ਬਾਦਸ਼ਾਹ ਜਹਾਂਗੀਰ ਤਾਂ ਪਹਿਲਾਂ ਹੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਕਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕਰਵਾਇਆ ਜਾਵੇ, ਕਿਉਂਕਿ ਉਹ ਉਸ ਵਕਤ ਹੋ ਰਹੀ ਗੁਰੂ ਘਰ ਦੀ ਮਹਿਮਾ ਨੂੰ ਵੇਖ ਕੇ ਜਰ ਨਹੀਂ ਸੀ ਸਕਦਾ। ਉਹ ਆਪ ਆਪਣੀ ਕਲਮ ਨਾਲ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਦਰਿਆ ਬਿਆਸਾ ਦੇ ਨੇੜੇ ਗੋਇੰਦਵਾਲ ਵਿੱਚ ਅਰਜਨ ਦੇਵ ਨਾਮ ਦਾ ਇੱਕ ਫਕੀਰ ਰਹਿੰਦਾ ਸੀ। ਉਸ ਕੋਲ ਬੜੀ ਦੂਰ ਦੂਰ ਤੋਂ ਹਿੰਦੂ ਅਤੇ ਭੋਲੇ ਭਾਲੇ ਮੁਸਲਮਾਨ ਆਉਂਦੇ ਸਨ। ਉਸਨੇ ਆਪਣੀ ਬਜ਼ੁਰਗੀ ਦਾ ਬੜਾ ਢੋਲ ਵਜਾਇਆ ਹੋਇਆ ਸੀ ਤੇ ਤਿੰਨਾਂ ਚੌਹਾਂ ਪੀੜ੍ਹੀਆਂ ਤੋਂ ਉਸਦੀ ਝੂਠ ਦੀ ਦੁਕਾਨ ਬੜੀ ਗਰਮ ਸੀ। ਉਹ ਗੁਰਗੱਦੀ ਨੂੰ ਦੁਕਾਨੇ ਬਾਤਲ ਯਾਨੀ ਝੂਠ ਦੀ ਦੁਕਾਨ ਲਿਖਦਾ ਹੈ। ਕਹਿੰਦਾ ਹੈ ਕਿ ਮੇਰੇ ਦਿਲ ਵਿੱਚ ਇਹ ਵਿਚਾਰ ਸੀ ਕਿ ਜਾਂ ਤਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿੱਤਾ ਜਾਵੇ ਤੇ ਜਾਂ ਫਿਰ ਇਸਲਾਮ ਧਰਮ ਵਿੱਚ ਲੈ ਆਂਦਾ ਜਾਵੇ। ਉਹ ਕਿਸੇ ਠੀਕ ਮੌਕੇ ਦੀ ਉਡੀਕ ਵਿੱਚ ਸੀ ਕਿ ਉਧਰੋਂ ਖੁਸਰੋ ਵਾਲੀ ਘਟਨਾ ਵਾਪਰ ਗਈ। ਖੁਸਰੋ ਜੋ ਕਿ ਬਾਦਸ਼ਾਹ ਜਹਾਂਗੀਰ ਦਾ ਪੁੱਤਰ ਸੀ ਤੇ

ਜੇਠ ਦਾ ਮਹੀਨਾ ਤੱਤਾ, ਧੁੱਪ ਤੱਤੀ, ਰੇਤ ਤੱਤੀ, ਮੁਗਲ ਸਰਕਾਰ ਤੱਤੀ, ਪਰ ਠੰਡੇ ਕੌਣ ਹਨ? ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਗੰਭੀਰਤਾ ਦੇ ਸੋਮੇ, ਗੁਰਬਾਣੀ ਦੇ ਬੋਹਿਤ, ਗੁਰਮਤ ਦੇ ਸਕਾਲਰ, ਪੰਜਵੇਂ ਗੁਰੂ ਨਾਨਕ, ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਕਿਸੇ ਕਵੀ ਨੇ ਠੀਕ ਹੀ ਕਿਹਾ ਹੈ, ਇਹਨਾਂ ਅੱਖਾਂ ਨੇ ਕਈ ਪਤੰਗਿਆਂ ਨੂੰ ਉਂਝ ਤਾਂ ਲਾਟਾਂ ਤੇ ਸੜਦਿਆਂ ਦੇਖਿਆ ਹੈ, ਮੈਂ ਕਈ ਵੇਰ ਚੁੱਪ ਕੀਤੇ ਗੁੰਚਿਆਂ ਨੂੰ ਦੇਗਾਂ ਵਿੱਚ ਵੀ ਕੱਢਦਿਆਂ ਦੇਖਿਆ ਹੈ, ਤੱਤੀ ਰੇਤ ਤੇ ਕਈ ਨਮਾਜ਼ੀਆਂ ਨੂੰ ਮੈਂ ਕਲਮਾ ਯਾਰ ਦਾ ਪੜਦਿਆਂ ਦੇਖਿਆ ਹੈ, ਪਰ ਮੈਂ ਕੀ ਦੱਸਾਂ ਅਰਜਨ ਦੇਵ ਤਾਈ ਕਿੱਦਾਂ ਅੱਗ ਉੱਤੇ ਸੜਦਿਆਂ ਦੇਖਿਆ ਹੈ। ਹਜ਼ਰਤ ਮੀਆਂ ਮੀਰ, ਈਰਾਨ ਦੇ ਰਹਿਣ ਵਾਲਾ, ਜੋ ਉਸ ਵਕਤ ਲਾਹੌਰ ਵਿੱਚ ਹੀ ਰਹਿ ਰਿਹਾ ਸੀ, ਜਦੋਂ ਉਸ ਨੂੰ ਕਿਸੇ ਨੇ ਜਾ ਕੇ ਦੱਸਿਆ, ਓਏ ਫਕਰਾ, ਜਾ ਕੇ ਆਪਣੇ ਯਾਰ ਦੀ ਹਾਲਤ ਤਾਂ ਦੇਖ, ਤਾਂ ਇਹ ਸੁਣ ਕੇ ਸਾਈ ਮੀਆਂ ਮੀਰ ਦੌੜਿਆ ਆਇਆ। ਆ ਕੇ ਕੀ ਦੇਖਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਬੈਠੇ ਹੋਏ ਹਨ, ਸਾਰਾ ਸਰੀਰ ਛਾਲੇ ਛਾਲੇ ਹੋਇਆ ਪਿਆ ਹੈ, ਪਰ ਮਸਤਕ ਡਲਕਾ ਮਾਰ ਰਿਹਾ ਹੈ ਤੇ ਮੁਖੋਂ ਕੀ ਕਹਿ ਰਹੇ ਹਨ, ਤੇਰਾ ਕੀਆ ਮੀਠਾ ਲੱਗੇ। ਇਹ ਸਭ ਕੁਝ ਦੇਖ ਕੇ ਸਾਈ ਮੀਆਂ ਮੀਰ ਨੇ ਗੁਰੂ ਸਾਹਿਬ ਨੂੰ ਸਵਾਲ ਕੀਤਾ। ਮੀਆਂ ਮੀਰ ਨੇ ਪੁੱਛਿਆ ਸਤਿਗੁਰਾਂ ਨੂੰ, ਤਵੀ ਤਪਦੀ ਵਾਂਗ ਤੰਦੂਰ ਦਾਤਾ, ਉਹ ਤਨ ਭਰ ਦਿੱਤਾ ਸਾਰਾ ਛਾਲਿਆਂ ਨੇ, ਜਿਵੇਂ ਵੇਲ ਤੇ ਗੁੱਛੇ ਅੰਗੂਰ ਦਾਤਾ, ਕੋਮਲ ਕਲੀਆਂ ਤੋਂ, ਕੂੜਾ ਰੇਸ਼ਮਾ ਤੋਂ ਜਿਸਮ ਢਲਕੇ ਹੋਇਆ ਮਨੂਰ ਦਾਤਾ, ਕੱਲ ਤਖਤ ਉੱਤੇ ਤੇ ਅੱਜ ਤਵੀ ਉੱਤੇ ਇੱਕ ਹੀ ਖੇਲ ਰਚਾਏ ਰੱਬੀ ਨੂਰ ਦਾਤਾ, ਤੇ ਨਾਲ ਹੀ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਕੋਲੋਂ ਇਹ ਤਸੀਹੇ ਜਰੇ ਨਹੀਂ ਜਾਂਦੇ, ਮੈਨੂੰ ਹੁਕਮ ਦਿਓ, ਮੈਂ ਅੱਜ ਹੀ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਧੀਰਤਾ ਨਾਲ ਪੁੱਛਿਆ, ਸਾਈ ਜੀ ਇਹ ਸ਼ਕਤੀਆਂ ਕਿੱਥੋਂ ਪ੍ਰਾਪਤ ਕੀਤੀਆਂ? ਤਾਂ ਜਵਾਬ ਮਿਲਿਆ, ਜੀ ਹਜ਼ੂਰ ਕੋਲੋਂ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫਰਮਾਇਆ, ਇਹਨਾਂ ਸ਼ਕਤੀਆਂ ਨੂੰ ਅਸੀਂ ਵੀ ਤਾਂ ਵਰਤ ਸਕਦੇ ਸੀ, ਪਰ ਸ਼ਕਤੀ ਵਰਤਣਾ ਪਰਮਾਤਮਾ ਦੇ ਵਿਰੁੱਧ ਬਗਾਵਤ ਕਰਨਾ ਹੈ। ਸਾਡੇ ਦੋ ਨਿਸ਼ਾਨੇ ਸਨ, ਅਸੀਂ ਇਸ ਸ੍ਰਿਸ਼ਟੀ ਉੱਪਰ ਦੋ ਨੀਹਾਂ ਰੱਖਣੀਆਂ ਸਨ। ਅੱਗੋਂ ਹੱਸ ਕੇ ਸਤਿਗੁਰੂ ਕਹਿਣ ਲੱਗੇ, ਤੂੰ ਫਕਰਾ ਰਮਜ਼ ਪਛਾਣੀ ਨਹੀਂ, ਮੈਂ ਤੇਰੇ ਦਿਲ ਦੀ ਜਾਨ ਲਈ, ਤੂੰ ਮੇਰੇ ਦਿਲ ਦੀ ਜਾਣੀ ਨਹੀਂ। ਮੈਂ ਰੱਖਣੀਆਂ ਹੈ ਸਨ ਦੋ ਨੀਹਾਂ, ਇੱਕ ਸ਼ਹੀਦੀ ਦੀ, ਇੱਕ ਹਰਿਮੰਦਰ ਦੀ, ਉਹ ਤੂੰ ਰੱਖਤੀ, ਇਹ ਮੈਂ ਰੱਖੂ, ਇਹ ਚਾਹ ਹੈ ਮੇਰੇ ਅੰਦਰ ਦੀ।

ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇੰਨੇ ਤਸੀਹੇ ਦਿੱਤੇ ਗਏ, ਪਰ ਫਿਰ ਵੀ ਗੁਰੂ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਤੇ ਮਨ ਵਿੱਚ ਟਿਕਾਓ ਸੀ। ਇਹ ਸਭ ਕੁਝ ਦੇਖ ਕੇ ਚੰਦੂ ਦੀਵਾਨ ਹੈਰਾਨ ਰਹਿ ਗਿਆ। ਉਸਨੇ ਜਾ ਕੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਤਾਂ ਜਹਾਂਗੀਰ ਨੇ ਸੋਚਿਆ ਕਿ ਉਹ ਕਿਹੜਾ ਤਸੀਹਾ ਅਪਣਾਇਆ ਜਾਵੇ ਜਿਸ ਨਾਲ ਕਿ ਗੁਰੂ ਸਾਹਿਬ ਨੂੰ ਇਸ ਤੋਂ ਵੀ ਜ਼ਿਆਦਾ ਕਸ਼ਟ ਪਹੁੰਚੇ। ਤਾਂ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਸੁਝੀ ਕਿ ਕਿਹਾ ਜਾਂਦਾ ਹੈ ਕਿ ਜਦੋਂ ਕਿਸੇ ਜਲੇ ਹੋਏ ਵਿਅਕਤੀ ਉੱਤੇ ਪਾਣੀ ਪਾਇਆ ਜਾਵੇ ਤਾਂ ਉਸ ਵਕਤ ਇਨਸਾਨ ਨੂੰ ਜੋ ਦਰਦ ਹੁੰਦਾ ਹੈ ਉਸ ਤੋਂ ਸਹਾਰਿਆ ਨਹੀਂ ਜਾਂਦਾ। ਉਸਨੇ ਸੋਚਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਰੀਰ ਤਾਂ ਪਹਿਲਾਂ ਹੀ ਛਾਲੇ ਛਾਲੇ ਹੋਇਆ ਪਿਆ ਹੈ, ਕਿਉਂ ਨਾ ਇਸ ਉੱਤੇ ਠੰਡਾ ਠੰਡਾ ਪਾਣੀ ਪਾਇਆ ਜਾਵੇ। ਜਦੋਂ ਛਾਲੇ ਫਟਣਗੇ ਤੇ ਜੋ ਗੁਰੂ ਮਹਾਰਾਜ ਨੂੰ ਤਕਲੀਫ ਹੋਏਗੀ ਉਹ ਮੈਂ ਆਪਣੀਆਂ ਅੱਖਾਂ ਨਾਲ ਦੇਖਾਂਗਾ। ਇਹ ਕੂੜ ਵਿਚਾਰ ਸੋਚ ਕੇ ਬਾਦਸ਼ਾਹ ਜਹਾਂਗੀਰ ਨੇ ਆਪਣੇ ਕੁਝ ਮੁਗਲ ਸਿਪਾਹੀ ਭੇਜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਰਾਵੀ ਦੀ ਭੇਟਾ ਕਰ ਦਿੱਤਾ। 30 ਮਈ 1606 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਇੱਕ ਗੁਰਮਤ ਗਾਡੀ ਰਾਹ ਬਣਾ ਦਿੱਤਾ ਜਿਸ ਉੱਤੇ ਅੱਜ ਤੱਕ ਸ਼ਹੀਦ ਚੱਲਦੇ ਆ ਰਹੇ ਹਨ। ਸਿੰਘਾਂ ਤੇ ਕੀ ਨਹੀਂ ਬੀਤੀ, ਸਿੰਘਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ, ਆਰੇ ਨਾਲ ਦੋ ਫੜ ਕਰਤਾ, ਉਬਲਦੀਆਂ ਦੇਗਾਂ ਚ ਉਬਾਲ ਦਿੱਤੇ ਗਏ, ਰੋਈ ਵਿਚ ਲਪੇਟ ਕੇ ਸਾੜ ਦਿੱਤੇ, ਜੰਡਾਂ ਨਾਲ ਪੁੱਠੇ ਲਟਕਾ ਦਿੱਤੇ, ਭੱਠੀਆਂ ਵਿਚ ਝੋਕ ਦਿੱਤੇ ਗਏ, ਫਾਂਸੀ ਦੇ ਤਖ਼ਤੇ ਤੇ ਝੂਲ ਗਏ। ਇੱਥੇ ਹੀ ਬਸ ਨਹੀਂ, ਸਿੰਘਾਂ ਨੇ ਰੇਲਾਂ ਦੀਆਂ ਪਟੜੀਆਂ ਅੱਗੇ ਲੰਮੇ ਪੈ ਪੈ ਕੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ, ਪਰ ਸਾਨੂੰ ਕੀ ਬਖਸ਼ ਗਏ? ਸਰਦਾਰੀਆਂ।

ਨਾਨਕ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੋਹਿਲੇ ਗਾਓ ਭਾਈ ਕਿਉਂਕਿ ਉਹਦੇ ਘਰ ਵਿੱਚ ਕੀਰਤੀ ਕਰਨੀ ਹੀ ਬਣਦੀ ਹੈ ਤੇ ਜਪਿਆ ਹੋਇਆ ਨਾਮ ਕੀਤਾ ਹੋਇਆ ਕੀਰਤਨ ਹੀ ਭਾਈ ਉੱਥੋਂ ਤੱਕ ਪਹੁੰਚਦਾ ਹੋਰ ਕੋਈ ਵਸਤੂ ਨਹੀਂ ਪਹੁੰਚਦੀ ਇਸ ਲਈ ਉਸ ਦੇ ਸੋਹਲੇ ਗਾਓ ਆਖਿਆ ਮਹਾਰਾਜ ਐਸ ਵੇਲੇ ਵੀ ਸੋਹਲੇ ਗਾਉਂਦੇ ਹਨ ਸੋਹਲੇ ਤਾਂ ਖੁਸ਼ੀਆਂ ਵੇਲੇ ਗਾਏ ਜਾਂਦੇ ਹਨ ਸੋਹਲੇ ਤਾਂ ਵਿਆਹਾਂ ਤੇ ਗਾਏ ਜਾਂਦੇ ਹਨ ਤੇ ਪ੍ਰਾਣ ਪੰਖੇਰੂ ਉੱਡ ਜਾਣ ਸਰੀਰ ਮਿੱਟੀ ਹੋ ਜਾਵੇ ਫਿਰ ਵੀ ਅਕਾਲ ਪੁਰਖ ਦੇ ਸੋਹਲੇ ਗਾਣੇ ਹਨ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਆਪ ਕਹਿੰਦੇ ਹਨ ਬਈ ਜਿਸ ਪ੍ਰਾਣੀ ਨੇ ਸੰਸਾਰ ਤੇ ਆ ਕੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਤੀਤ ਕੀਤਾ ਤੇ ਉਹ ਪੰਜ ਭੂਤਕ ਸਰੀਰ ਛੱਡ ਗਿਆ ਤਾਂ ਉਹਦੇ ਪਿੱਛੋਂ ਵੀ ਸੋਹਲੇ ਹੀ ਬਣਦੇ ਹਨ ਗਾਉਣੇ ਕਿਉਂਕਿ ਇਹ ਵੀ ਇੱਕ ਸੁਮੇਲ ਹੈ ਆਤਮਾ ਔਰ ਪਰਮਾਤਮਾ ਦਾ ਜੋ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਸੀ ਉਹ ਪਰਮਾਤਮਾ ਵਿੱਚ ਜਾ ਸਮਾਈ ਹੈ ਜੋ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਜਿਉਂ ਜਲ ਮੇ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਇਹ ਵੀ ਇੱਕ ਸੁਮੇਲ ਹੈ ਬਈ ਜਿਹੜੀ ਬੂੰਦ ਸਾਗਰ ਤੋਂ ਵਿਛੜ ਕੇ ਆਈ ਸੀ ਉਹ ਬੂੰਦ ਫਿਰ ਸਾਗਰ ਵਿੱਚ ਜਾ ਸਮਾਈ ਹੈ ਇਸ ਲਈ ਉਹਦੇ ਸੋਹਲੇ ਗਾਉਣੇ ਬਣਦੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ।

जीव आत्मा दे पास केड़ी वस्तु पहुंचदी है? हजूर कहंदे ने गुर का बचन बसे जी नाले। ए जीव आत्मा तक पहुंच सकदा है गुरु दा बचन। गुरु दे बचन तो भाव है गुरु दा शब्द, क्योंकि हर पवित्र आत्मा दरगाह विच बैठी हुई अपने प्यारियां पासों मित्रां पासों ए मंग करदी है। क्योंकि धन गुरु नानक पातशाह जी ने भी ए मंग कीती है, मेरे मित्रों ऐ मेरे प्यारियो, संमत साहा लिखिया मिल कर पावो तेल देव सजन असीसड़ियां। ते असीसां केड़ियां हन? हजूर कहंदे ने मैं पिछे कीर्तन करियो निर्वाण जीओ, वेखना भाई मेरे पिछों किसे ने रोना नहीं, दुख नहीं मनाना। जे मेरे नाल सच्चा प्यार करदे हो तो मैं पिछे मेरे पिछे कीर्तन करना, मेरी याद में मैनू असीसां देनिया कीर्तन दियां, क्योंकि कीर्तन दियां असीसां ही जीव आत्मा तक पहुंचदियां हन। इसलिए हजूर कहंदे ने संमत साहा लिखिया मिल कर पावो तेल देव सजन असीसड़ियां। जे पुन होण तां पापां दा भार हल्का हो जांदा। कीर्तन ही है जो पापां दी निवृत्ति कर देंदा। गुरु दी शरण विच आके उसका जश करना यही दात एक नाल जांदी। गुरु दी शरण विच आ जाना बड़ी वड्डी गल है। धन गुरु गोबिंद सिंह सच्चे पातशाह घट घट दे जानन हारे परमेश्वर दा रूप अज एक अलोकित आप चोज वरता रहे हन। सच्चे पातशाह जी दी उस्तति सुन के एक बैरागी वैष्णो मत दा साधु दर्शना दे आया। आके की वेखदा है के सतगुरु जी दे हाथ विच गुटार पंछी है, दूजे हाथ विच बाज फड़िया होया है। उस बाज ने गुटार दे मास नूं त्रोड़िया है, फिर दोबारा तोड़िया, बल्कि जद तीजी वेरा गुटार दे मास नूं तोड़िया तां बैरागी दे मन विच बड़ी शंका आई कि मैं तो सुनिया सी कि सतगुरु शांत मई दयालु अते दयावान हन, पर इन्हां दे चित विखे तां बड़ी कठोरता है, रंचक मातर भी दया नहीं, गुटार तड़प रहा है। ते जिउंदे गुटार दा मास बाज कोलों तुड़वा रहे हैं। अंतर जामी सतगुरु जी ने साधु दे हिरदे दी शंका जान के वचन कीता, हे संत जी, आप जी दे मन विच जो संशा उठिया है ना, आप नहीं जानते कि इन्हां दे पिछले जन्म दा की संबंध है। ए जो गुटार है राजे दा वजीर सी, जो बाज है ए पिछले जन्म विच वड्डा जिमीदार सी। जिमीदार ने अपना पिंड वसाया होया सी। इस वजीर ने झूठी तोहमत लगा के इसनू पिंड तो बाहर कढवा दिता, पिंड उजाड़ दिता, पर अपनी मेहनत और सच्चाई दे सदके इसने एक होर पिंड वसा लिया। वजीर ने फिर ईरखा करके इसका पिंड उजाड़ दिता। जिमीदार ने साख संबंधियां दी मदद दे नाल, अपने मित्रां दी मदद दे नाल, अपने रसूख नाल फिर एक पिंड वसाया। पर राजे दे वजीर ने वैर भाव रख के तीजी बार भी पिंड उजाड़ दिता। समा पा के इन्हां दोनां दी मृत्यु हो गई। जिवें बाणी विच लिखिया है, जेहा बीजे सोधणे करमा संदड़ा खेत। जिहो जिहा कोई बीज बो के जांदा, जिहो जे कोई कर्म करके जांदा, निरंकार ओदरे ही भेज देंदा।
ਇਸੇ ਲਈ ਹਜ਼ੂਰ ਕਹਿੰਦੇ ਨੇ ਭਾਈ ਦੇਵਤਿਆਂ ਵਾਲੇ ਜੇ ਕਰਮ ਕਰੋਗੇ ਤਾਂ ਨਿਰੰਕਾਰ ਦੇਵਤਿਆਂ ਵਾਲੇ ਪਾਸੇ ਭੇਜ ਦੇਗਾ, ਤੇ ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਪਸ਼ੂਆਂ ਵਾਲੇ ਕਰਮ ਕਰੋਗੇ ਤਾਂ ਫਿਰ ਇਹ ਭੌਰ ਪਸ਼ੂਆਂ ਵੱਲ ਚਲਾ ਜਾਏਗਾ। 84 ਦਾ ਗੇੜ ਤਿਆਰ ਹੈ ਫਿਰ ਤੇਰੇ ਲਈ। ਕਰਮਾਂ ਅਨੁਸਾਰ ਇਹ ਸਮਾਂ ਪਾ ਕੇ ਦੋਨਾਂ ਦੀ ਮ੍ਰਿਤੂ ਹੋ ਗਈ। ਵਜ਼ੀਰ ਨੂੰ ਅਗਲਾ ਜਨਮ ਗੁਟਾਰ ਦਾ ਮਿਲਿਆ ਤੇ ਜ਼ਿਮੀਦਾਰ ਨੂੰ ਬਾਜ ਦਾ ਜਨਮ ਮਿਲਿਆ। ਆਪਣਾ ਬਦਲਾ ਲੈਣ ਲਈ ਬਾਜ ਇਸ ਦਾ ਪਿੱਛਾ ਕਰ ਰਿਹਾ ਸੀ ਤੇ ਇਹ ਉੱਡਦੀ ਗੁਟਾਰ ਸ਼ਰਨ ਵਿੱਚ ਆ ਗਈ ਹੈ ਸਾਡੇ, ਤੇ ਬਾਜ ਵੀ ਪਰੇ ਆ ਕੇ ਬੈਠ ਗਿਆ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ ਬਈ ਹੁਣ ਉਹਦੀ ਅੰਤਰ ਆਤਮਾ ਦੀ ਆਵਾਜ਼ ਅਸੀਂ ਸੁਣੀ ਜੋ ਕਹਿ ਰਿਹਾ ਸੀ ਕਿ ਗਰੀਬ ਨਿਵਾਜ ਇਸ ਪਾਸੋਂ ਮੈਂ ਲੇਖਾ ਲੈਣਾ ਹੈ, ਇਸਨੇ ਮੈਨੂੰ 3 ਵੇਰਾਂ ਉਜਾੜਿਆ ਹੈ ਤੇ 3 ਜਨਮ ਮੈਂ ਇਸ ਦਾ ਮਾਸ ਖਾਵਾਂਗਾ ਤਾਂ ਇਹ ਮੇਰਾ ਬਦਲਾ ਚੁੱਕੇਗਾ। ਇਸਨੇ 3 ਵੇਰਾਂ ਮੇਰੀ ਨਗਰੀ ਉਜਾੜੀ ਹੈ, ਮੈਂ ਹੁਣ 3 ਵੇਰਾਂ ਇਸ ਨੂੰ ਖਾਣਾ ਹੈ, ਮੇਰਾ ਹਿਸਾਬ ਪੂਰਾ ਹੋਵੇਗਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਾਈ ਇਹ ਗੁਰੂ ਨਾਨਕ ਦੀ ਸ਼ਰਨ ਵਿੱਚ ਹੁਣ ਆ ਗਿਆ, ਇਸ ਲਈ ਇਸ ਸ਼ਰਨ ਦਾ ਵੀ ਤਾਂ ਕੋਈ ਲਾਭ ਹੈ ਨਾ। ਜੋ 3 ਜਨਮ ਵਿੱਚ ਬਦਲਾ ਚੁਕਾਣਾ ਸੀ ਅਸੀਂ 21 ਜਨਮ ਵਿੱਚ ਇਹਨਾਂ ਦਾ ਬਦਲਾ ਚੁਕਾ ਰਹੇ ਹਾਂ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸੇ ਜਨਮ ਵਿੱਚ ਮੁਕਾ ਦਿੱਤਾ ਹੈ ਇਹਨਾਂ ਦਾ ਹਿਸਾਬ। ਹੁਣ ਇਹ ਦੋਨੋਂ ਹੀ ਇਸ ਜੂਨੀ ਤੋਂ ਮੁਕਤ ਹੋ ਗਏ ਹਨ। ਸਤਿਗੁਰਾਂ ਨੇ ਫਰਮਾਇਆ ਕਿ ਸੰਤ ਜੀ ਜਿਹੋ ਜਿਹਾ ਮਨੁੱਖਾ ਜਨਮ ਪ੍ਰਾਪਤ ਕਰਕੇ ਕੋਈ ਬੀਜਦਾ ਹੈ ਉਹ ਉਸਨੂੰ ਭੁਗਤਣਾ ਹੀ ਪੈਂਦਾ ਹੈ। ਉਹ ਬੈਰਾਗੀ ਮਤ ਦਾ ਸਾਧੂ ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਇਆ ਸੀ ਚਰਨਾਂ ਤੇ ਡਿੱਗ ਪਿਆ, ਬੇਨਤੀ ਕੀਤੀ ਮਹਾਰਾਜ ਅਸੀਂ ਫਰਸ਼ਾਂ ਤੇ ਰਹਿਣ ਵਾਲੇ ਕਲਯੁਗੀ ਜੀਵ ਹਾਂ, ਰੱਬੀ ਰਮਜ਼ਾਂ ਨੂੰ ਕਿਵੇਂ ਸਮਝ ਸਕਦੇ ਹੋ? ਅਸੀਂ ਨਹੀਂ ਸਮਝ ਸਕਦੇ ਆਪਦੀਆਂ ਰਮਜ਼ਾਂ। ਆਪ ਸਮਰੱਥ ਪੁਰਖ ਹੋ, ਬਖਸ਼ਿਸ਼ ਕਰੋ। ਮੇਰਾ ਆਉਣ ਵਾਲਾ ਜੀਵਨ ਸੇਵਾ ਸਿਮਰਨ ਪਰਉਪਕਾਰ ਅਤੇ ਆਪ ਜੀ ਦੇ ਚਰਨਾਂ ਵਿੱਚ ਬਤੀਤ ਹੋਵੇ। ਸਤਿਗੁਰਾਂ ਨੇ ਮਿਹਰ ਦੀ ਦ੍ਰਿਸ਼ਟੀ ਤੱਕੀ, ਕਿਉਂਕਿ ਸਤਿਗੁਰੂ ਜੀ ਦਾ ਬਚਨ ਹੈ ਕਿ ਪਾਪਾਂ ਦਾ ਫਲ ਤਾਂ ਜੀਵ ਨੂੰ ਭੋਗਣਾ ਹੀ ਪੈਂਦਾ ਹੈ, ਪਰਮੇਸ਼ਰ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਇਸੇ ਜਨਮ ਵਿੱਚ ਦੇ ਦਿੰਦਾ ਫਲ, ਕਿਸੇ ਨੂੰ ਦੂਜੇ ਜਨਮ ਵਿੱਚ, ਕਿਸੇ ਨੂੰ ਤੀਜੇ ਵਿੱਚ, ਪਰ ਇਹ ਤਾਂ ਬਈ ਪਾਪਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ। ਤੇ ਜੋ ਪ੍ਰਭੂ ਦਾ ਸਿਮਰਨ ਹੈ, ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਤਾਂ ਇਹ ਸਮਾਂ ਸੁੱਤੇ ਹੀ ਨਿਕਲ ਜਾਂਦਾ, ਇਹ ਸਮਾਂ ਸੁਪਨਾ ਬਣ ਕੇ ਪੂਰਾ ਹੋ ਜਾਂਦਾ ਹੈ ਜੋ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਹਨ, ਦਿਓ ਸੱਜਣ ਅਸੀਸੜੀਆਂ।

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ।

0: ਵੜ ਭਾਗੀ ਸਤਸੰਗਤ ਪਾਵੈ ਭਾਗਹੀਨ ਬਿਨ ਭਾਗਾਂ ਸਤਸੰਗ ਨਾ ਲੱਭੈ ਬਿਨ ਸੰਗਤ ਮੈਲ
1: ਭਰੀਜਾ ਜੀਓ।
0: ਜਦੋਂ ਕਿਸੇ ਜੀਵ ਦੇ ਅੱਛੇ ਕਰਮ ਕੀਤੇ ਹੋਏ ਪੂਰਵਲੇ ਪਿਛਲੇ ਜਨਮਾਂ ਦੇ ਕੋਈ ਪੁੰਨ ਕੀਤੇ ਹੋਏ ਇਕੱਠੇ ਹੁੰਦੇ ਹਨ ਫਲ ਦੇਣ ਵਾਸਤੇ, ਉਦੋਂ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ, ਸਤਸੰਗ ਦਾ ਮਿਲਾਪ ਹੁੰਦਾ ਹੈ ਅਤੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਨ ਦੌਲਤ ਦਾ ਮਿਲ ਜਾਣਾ, ਜ਼ਮੀਨ ਜਾਇਦਾਦ ਦਾ ਮਿਲ ਜਾਣਾ, ਹੋਰ ਦੁਨਿਆਵੀ ਪਦਾਰਥਾਂ ਦਾ ਮਿਲ ਜਾਣਾ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ ਹੈ, ਇਹ ਪੁੰਨਾਂ ਦਾ ਪ੍ਰਤਾਪ ਹੈ। ਕੋਈ ਅੱਛੇ ਪੁੰਨ ਕੀਤੇ ਹਨ, ਚੰਗੇ ਭਾਗ ਇਸ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਸ ਨੂੰ ਸੋਝੀ ਪੈਂਦੀ ਹੈ ਕਿ ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਨੂੰ ਸ਼ਾਂਤੀ ਕਿੱਥੋਂ ਮਿਲੇਗੀ, ਅਸਲ ਸੁੱਖ ਕਿੱਥੇ ਹੈ। ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਮੇਰਾ ਪਰਮੇਸ਼ਰ ਦੇ ਨਾਲ ਕੀ ਸੰਯੋਗ ਹੈ, ਮੇਰਾ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ। ਸਤਸੰਗਤ ਕਿਸ ਨੂੰ ਕਹਿੰਦੇ ਹਨ? ਜੋ ਸਤਸੰਗ ਸਤ ਦੇ ਨਾਲ ਜੋੜਨ ਵਾਲੀ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਦੁਨੀਆਂ ਹਨੇਰਾ ਢੋਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹਨੇਰਾ ਢੋਂਦੀ ਹੈ ਦੁਨੀਆਂ। ਜੋ ਇਹ ਸੋਚਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਹੀ ਹੈ, ਸਾਡੇ ਜੀ ਇੱਥੇ ਹੀ ਹੈ, ਅੱਗੇ ਕੁਛ ਵੀ ਨਹੀਂ ਹੈ, ਸਾਡੇ ਜੀਵਨ ਦੇ ਮੈਂ ਅਸੀਂ ਕੰਮ ਨਾ ਕਰੀਏ, ਜੇ ਅਸੀਂ ਗੁਰਦੁਆਰੇ ਚਲੇ ਜਾਈਏ, ਜੇ ਅਸੀਂ ਨਾਮ ਜਪੀਏ, ਤਾਂ ਫਿਰ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ। ਇਹ ਸਭ ਹਨੇਰਾ ਢੋਣਾ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਇਸ ਦਾ ਕੀ ਕਾਰਨ ਹੈ? ਇਹ ਜੀਵ ਅਕਿਰਤ ਕਣ ਹੋ ਗਿਆ ਹੈ, ਸੰਸਾਰ ਤੇ ਆ ਕੇ ਇਸ ਨੂੰ ਆਪਣਾ ਮਾਲਕ ਭੁੱਲ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਦਾ ਇਹੀ ਕਾਰਨ ਹੈ

0: ਗੁਰਬਾਣੀ ਕਹਿੰਦੀ ਹੈ, ਦਾਤ ਪਿਆਰੀ ਵਿਸਰਿਆ ਦਾਤਾ ਰਾ। ਸੰਸਾਰ ਅਤੇ ਦੁਨੀਆਂ 'ਤੇ ਆ ਕੇ ਅਸੀਂ ਮਾਲਕ ਨੂੰ ਭੁੱਲ ਗਏ, ਦਾਤਾਂ ਦੇਣ ਵਾਲਾ ਭੁੱਲ ਗਿਆ ਹੈ, ਦਾਤਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਦਾਤਾਂ ਨਾਲ ਪਿਆਰ ਪਾ ਲਿਆ, ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਅਤੇ ਦਾਤਾ ਚੰਗਾ ਨਹੀਂ ਲੱਗਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੇਣ ਵਾਲਾ ਨਹੀਂ ਚੰਗਾ ਲੱਗਦਾ, ਦਾਤਾਂ ਚੰਗੀਆਂ ਲੱਗਦੀਆਂ ਹਨ। ਸੋ ਸਤਸੰਗੀ ਕੌਣ ਹੁੰਦੇ ਹਨ ਬਾਈ, ਸਿੱਖ ਕੌਣ ਹੁੰਦੇ ਹਨ ਬਾਈ, ਸੇਵਕ ਕੌਣ ਹੁੰਦੇ ਹਨ? ਜਾਗੇ ਹੋਏ। ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਹਨੇਰਾ ਢੋਂਦੀ ਹੈ, ਕਿਵੇਂ? ਅਗਿਆਨ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸਾਰੀ ਦੁਨੀਆਂ ਸੁੱਤੀ ਹੈ। ਬੋਲੋ ਸਤਸੰਗੀ ਜਾਗੇ ਹੋਏ ਹੁੰਦੇ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹੁੰਦੇ ਹਨ। ਦੂਸਰੇ ਨੂੰ ਉਹੀ ਜਗਾ ਸਕਦਾ ਹੈ ਜਿਹੜਾ ਖੁਦ ਜਾਗਿਆ ਹੋਵੇ, ਜੋ ਖੁਦ ਸੁੱਤਾ ਹੈ ਦੂਸਰੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਜਾਗਿਆ ਹੋਇਆ ਜਗਾ ਸਕਦਾ ਹੈ। ਸੋ ਸਤਸੰਗਤ, ਸਤਸੰਗੀ ਸਿੱਖ ਜਾਗੇ ਹੋਏ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਨੋਰਥ, ਜੀਵਨ ਦਾ ਉਦੇਸ਼, ਏਮ ਆਫ ਲਾਈਫ ਦਾ ਪਤਾ ਹੈ, ਅਸੀਂ ਸੰਸਾਰ 'ਤੇ ਕਿਉਂ ਆਏ ਹਾਂ, ਅਸੀਂ ਦੁਖੀ ਕਿਉਂ ਹਾਂ, ਸਾਨੂੰ ਸ਼ਾਂਤੀ ਕਿੱਥੋਂ ਮਿਲੇਗੀ? ਧੂੜ ਦਾ ਕੇਂਦਰ ਧਰਤੀ ਹੈ, ਜਿੰਨਾ ਚਿਰ ਧੂੜ ਧਰਤੀ ਵਿੱਚ ਮਿਲ ਨਹੀਂ ਜਾਂਦੀ ਉਨਾ ਚਿਰ ਉਸਨੂੰ ਸ਼ਾਂਤੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਾਣੀ ਦਾ ਕੇਂਦਰ ਸਮੁੰਦਰ ਹੈ, ਜਿੰਨਾ ਚਿਰ ਸਾਧ ਸੰਗਤ, ਅੱਗ ਦੀ ਚੰਗਿਆੜੀ ਦਾ ਕੇਂਦਰ ਸਾਧ ਅੱਗ ਹੈ, ਜਿੰਨਾ ਚਿਰ ਅੱਗ ਅੱਗ ਦੇ ਵਿੱਚ ਨਹੀਂ ਮਿਲ ਜਾਂਦੀ, ਜਿੰਨਾ ਚਿਰ ਪਾਣੀ ਸਮੁੰਦਰ ਵਿੱਚ ਨਹੀਂ ਮਿਲ ਜਾਂਦਾ ਉਸਨੂੰ ਸ਼ਾਂਤੀ ਕਿੱਥੇ, ਉਸਨੂੰ ਟਿਕਾ ਕਿੱਥੇ? ਇਸੇ ਤਰ੍ਹਾਂ ਸਾਡੀ ਆਤਮਾ ਦਾ ਕੇਂਦਰ ਪਰਮਾਤਮਾ ਹੈ, ਜਿੰਨਾ ਚਿਰ ਇਹ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਜਾਂਦੀ ਉਨਾ ਚਿਰ ਸੁੱਖ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸੇ ਕਰਕੇ ਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ,

0: ਇਹ ਉੱਤਮ ਜਗਿਆਸੂ ਸਵਾਲ ਕਰਦਾ ਹੈ। ਸਾਧੂਆਂ ਕੋਲ ਜਾ ਕੇ ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਇੱਕ ਉੱਤਮ ਜਗਿਆਸੂ ਹੁੰਦਾ ਹੈ, ਇੱਕ ਮੱਧਮ ਜਗਿਆਸੂ ਹੁੰਦਾ ਹੈ, ਇੱਕ ਕਨਿਸ਼ਠ ਜਗਿਆਸੂ ਹੁੰਦਾ ਹੈ। ਕਈ ਤਰ੍ਹਾਂ ਦੇ ਲੋਕ ਸਾਧੂਆਂ ਕੋਲ ਜਾਂਦੇ ਹਨ, ਗੁਰੂਆਂ ਪੀਰਾਂ ਕੋਲ ਜਾਂਦੇ ਹਨ, ਧਾਰਮਿਕ ਅਸਥਾਨਾਂ ਵੀ ਜਾਂਦੇ ਹਨ, ਤੀਰਥਾਂ ਤੇ ਜਾਂਦੇ ਹਨ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਰੇ ਲਾਭ ਖੱਟਣ ਵਾਲੇ ਨਹੀਂ ਹੁੰਦੇ ਹਨ, ਸਾਰੇ ਤੱਤ ਵਸਤੂ ਦੇ ਗ੍ਰਹਿਣ ਕਰਨ ਵਾਲੇ ਨਹੀਂ ਹੁੰਦੇ ਹਨ, ਸਾਰਿਆਂ ਨੂੰ ਇੱਕੋ ਜਿਹਾ ਲਾਭ ਨਹੀਂ ਹੁੰਦਾ ਹੈ, ਕਿਉਂਕਿ ਸਾਰਿਆਂ ਦੀ ਸ਼ਰਧਾ ਵੀ ਇੱਕੋ ਜਿਹੀ ਨਹੀਂ ਹੁੰਦੀ ਹੈ, ਸਾਰਿਆਂ ਦਾ ਵਿਸ਼ਵਾਸ ਇੱਕੋ ਜਿਹਾ ਨਹੀਂ ਹੁੰਦਾ ਹੈ, ਸਾਰਿਆਂ ਦਾ ਪਿਆਰ ਇੱਕੋ ਜਿਹਾ ਨਹੀਂ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਬਹੁਤ ਸਾਰੇ ਲੋਕ ਗੱਲਾਂ ਬਾਤਾਂ ਗੱਪਾਂ ਛੱਪਾਂ ਨਾਲੇ ਆਪਣਾ ਟਾਈਮ ਖਰਾਬ ਕਰਨਗੇ, ਨਾਲੇ ਸਾਧੂ ਲੋਕਾਂ ਦਾ ਟਾਈਮ ਖਰਾਬ ਕਰਨਗੇ। ਸੰਗਤ ਵੀ ਜਾਣਗੇ ਗੱਪਾਂ ਛੱਪਾਂ ਜਾਂ ਫਿਰ ਹੋਰ ਨੀਚ ਗੱਲਾਂ ਕਰਨੀਆਂ ਜਾਂ ਫਿਰ ਭਾਈ ਦੁਨਿਆਵੀ ਪਦਾਰਥ ਹੀ ਮੰਗਦੇ ਰਹਿਣਾ। ਉੱਤਮ ਜਗਿਆਸੂ ਇਹ ਗੱਲ ਕਰਦਾ ਹੈ ਕਿ ਮੈਨੂੰ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾ ਕੇ ਪਾਏ ਲਗੋ ਮੋਹੇ ਕਰੋ ਬੇਨਤੀ ਕੋ ਸੰਤ ਮਿਲਾ
1: ਬੜ ਭਾਗੀ।
0: ਮੇਰੇ ਮਨ ਦਾ ਉਦੇਸ਼, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕਿਵੇਂ ਪਰਮਾਤਮਾ ਦਾ ਦਰਸ਼ਨ ਕਰਾਂਗਾ, ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਮੇਰਾ ਕਿਵੇਂ 84 ਦਾ ਚੱਕਰ ਕੱਟਿਆ ਜਾਵੇਗਾ। ਬਾਕੀਆਂ ਦੀ ਗੱਲ ਛੱਡੋ, ਆਪਾਂ ਉੱਤਮ ਜਗਿਆਸੂ ਦੀ ਗੱਲ ਕਰਦੇ ਹਾਂ। ਸੋ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਫਿਰ ਇਹੀ ਜਵਾਬ ਮਿਲਦਾ ਹੈ, ਭਾਈ

0: ਮਹਿਮਾ ਸੁਣੀ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਏਡਾ ਵੱਡਾ ਸਤਿਗੁਰੂ, ਜਿਵੇਂ ਜੋਗੀ ਪੁੱਛਦੇ ਨੇ ਨਾਨਕ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ, ਕਿਆ ਕਰਾਮਾਤ ਦੁਨੀਆਂ ਨੂੰ ਤੁਸੀਂ ਦਿਖਾਈ ਆ, ਜੋ ਇੰਨੇ ਲੋਕ ਤੁਹਾਡੇ ਮਗਰ ਲੱਗੇ ਨੇ, ਕਿਆ ਸੰਸਾਰ ਨੂੰ ਤੁਸੀਂ ਕੋਈ ਕਰਾਮਾਤ ਦਿਖਲਾਈ ਹੈ। ਗੁਰੂ ਜੀ ਕਹਿੰਦੇ ਨੇ ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਦੇ ਨਾ ਹੀ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕੋਈ ਕਰਾਮਾਤ ਨਹੀਂ ਕੀਤੀ। ਹੋਰ
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦੇ ਫਿਰ ਇੱਥੇ ਕਿਵੇਂ ਆ ਗਏ ਸੁਮੇਰ ਪਰਬਤ ਤੇ, ਤਾਂ ਕਿਸੇ ਦੀ ਗਮਤਾ ਨਹੀਂ ਆਉਣ ਦੀ। ਗੁਰੂ ਜੀ ਕਹਿੰਦੇ ਹਾਂ ਜਪਿਆ ਪਰਮੇਸ਼ਵਰੋ, ਮੈਂ ਤਾਂ ਇੱਕ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ, ਪਰਮੇਸ਼ਰ ਦਾ ਹੀ ਆਰਾਧਨ ਕੀਤਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਰਹੋ ਵਿਚਾਰ, ਸਤਸੰਗਤ ਗੁਰੂ ਅੰਗਦ ਦੇ ਮਹਾਰਾਜ ਜਾ ਰਹੇ ਹਨ ਤੇ ਸੁਣਿਆ ਗੁਰੂ ਨਾਨਕ। ਗੁਰੂ ਨਾਨਕ ਦਾ ਨਾਂ ਸੁਣ ਕੇ ਮਨ ਦੇ ਵਿੱਚ ਰਾਹਟ ਛਿੜ ਪੈਂਦੀ ਹੈ। ਸੱਚਮੁੱਚ ਬਾਣੀ ਦੇ ਵਿੱਚ ਲਿਖਿਆ ਹੈ, ਗੁਰੂ ਦਾ ਮਿਲਾਪ ਗੁਰ ਪੂਰਾ ਭੇਟਿਓ, ਵੱਢ ਭਾ ਕੀ ਮਨਾ ਭਇਆ
1: ਪਰਵਾਸਾ।
0: ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਲਿਖਦੇ ਨੇ ਸਤਿਗੁਰੂ

0: ਜਿਨ ਮਸਤਕ ਤੁਰ ਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ
1: ਰਾਮ ਰਾਜੇ
0: ਉਹਨਾਂ ਨੂੰ ਸਤਿਗੁਰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮਾੜੇ ਭਾਗਾਂ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਉਂਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਮਾੜੀ ਕਿਸਮਤ ਵਾਲਿਆਂ ਨੂੰ ਰੱਬ ਸਾਹਮਣੇ ਆ ਜਾਏ ਤਾਂ ਵੀ ਵਿਸ਼ਵਾਸ ਨਹੀਂ ਆਉਂਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਸਾਰਿਆਂ ਨੇ ਗੁਰੂ ਨਾਨਕ ਤੋਂ ਲਾਭ ਥੋੜਾ ਉਠਾਇਆ ਸਾਧ ਸੰਗਤ ਅੱਖਾਂ ਤਾਂ ਹਨ ਅੱਖਾਂ ਇਹ ਅੱਖਾਂ ਤਾਂ ਦੁਰਯੋਧਨ ਕੋਲ ਵੀ ਸਨ ਕ੍ਰਿਸ਼ਨ ਜੀ ਸਮਝਾਉਣ ਵਾਸਤੇ ਗਏ ਗਵਾਲਿਆਂ ਦਾ ਮੁੰਡਾ ਸਮਝਦਾ ਹੈ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਰਾਵਣ ਦੀ ਲੰਕਾ ਸੜ ਕੇ ਸਵਾਹ ਹੋ ਗਈ ਮਰਨ ਸਮੇਂ ਤੱਕ ਉਸਨੇ ਹਾਲਾਂਕਿ ਉਸਦੇ ਭਰਾ ਨੇ ਵੀ ਉਸਨੂੰ ਸਮਝਾਇਆ ਭਵਿਸ਼ਣ ਨੇ ਸ਼ਰਨ ਲਈ ਸ੍ਰੀ ਰਾਮ ਦੀ ਸਮਝਾਉਣ ਦੀ ਉਸਨੇ ਸਾਧ ਸੰਗਤ ਮਾੜੇ ਭਾਗਾਂ ਵਾਲੇ ਨੇ ਸਮਝਾਉਣ ਵਾਲੇ ਦੀ ਵੀ ਲੱਤ ਮਾਰੀ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਕਹਿੰਦਾ ਤੂੰ ਮੇਰੇ ਕੋਲ ਇੱਕ ਬਨਵਾਸੀ ਦੀ ਮਹਿਮਾ ਕਰੀ ਜਾ ਰਿਹਾ ਹੈ ਇੱਕ ਬਣਾ ਵਿੱਚ ਫਿਰਨ ਵਾਲਾ ਬੰਦਾ ਫਿਰਨ ਵਾਲੇ ਦੋ ਬੰਦਿਆਂ ਦੀ ਤੂੰ ਮੇਰੇ ਕੋਲ ਮਹਿਮਾ ਕਰਦਾ ਮੈਂ ਏਡਾ ਵੱਡਾ ਲੰਕਾ ਪਦੇ ਕਿਹਾ ਵੀ ਸ਼ਰਨ ਵਿੱਚ ਚਲਿਆ ਜਾ ਉਸਦੀ ਇਸਤਰੀ ਨੇ ਕਿਹਾ ਸ਼ਰਨ ਵਿੱਚ ਚਲਿਆ ਜਾ ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਹੰਕਾਰੀ ਪੁਰਸ਼ ਕਾਹਨੂੰ ਕਿਸੇ ਦੀ ਮੰਨਦਾ ਹੈ ਚੰਦੂ ਨੂੰ ਬਥੇਰਾ ਸਮਝਾਇਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਰੰਤੂ ਉਸ ਹੰਕਾਰੀ ਨੇ ਗੁਰੂ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਬਿਠਾ ਸ਼ਹੀਦ ਕੀਤਾ ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ
0: ਇਹ ਸਾਧ ਸੰਗਤ ਬਾਣੀ ਦੇ ਵਿੱਚ ਲਿਖਿਆ ਹੈ ਨਾ

ਐਡੇ ਵੱਡੇ ਨਾਨਕ ਨੂੰ ਵੀ ਲੋਕ ਕਰਾਈਆ ਕਹਿੰਦੇ ਰਹੇ, ਆਪਣੀਆਂ ਆਪਣੀਆਂ ਗਰਜਾਂ ਦੇ ਨਾਲ ਗਰਜਾਂ ਦੇ ਲਈ ਲੋਕ ਸੰਤਾਂ ਨਾਲ ਕਹਿੰਦੇ ਰਹੇ।

ਸਿਫਤ ਕਰਦਿਆਂ ਹੋਇਆਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ

ਗੁਰੂ ਨਾਨਕ ਦੀ ਮਿਹਰ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਨਾਨਕ ਦਾ ਰੂਪ ਬਣ ਗਏ। ਪਰ ਪ੍ਰਿਥੀ ਚੰਦ ਜਿਨ੍ਹਾਂ ਦਾ ਸੁਭਾਅ ਮਾਇਆ ਵਾਲਾ, ਈਰਖਾ ਵਾਲਾ, ਦੁਬਦਾ ਵਾਲਾ ਸੀ, ਔਰ ਮਹਾਦੇਵ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਕੋਈ ਮਤਲਬ ਨਹੀਂ ਸੀ। ਵੱਡਾ ਭਰਾ ਪ੍ਰਿਥੀ ਚੰਦ ਹਰ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਈਰਖਾ ਕਰਿਆ ਕਰਦਾ ਸੀ। ਇੱਕ ਦਿਨ ਦਾ ਜ਼ਿਕਰ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਧਰਮਸ ਪਤਨੀ ਮਾਤਾ ਗੰਗਾ ਜੀ, ਜਿਨ੍ਹਾਂ ਨੇ ਵਿਹੜੇ ਦੇ ਵਿੱਚ ਕੀਮਤੀ ਕੱਪੜੇ, ਕੀਮਤੀ ਸਮਾਨ ਰੱਖੇ ਹੈ, ਧੁੱਪ ਲਵਾਉਣ ਵਾਸਤੇ ਕੱਪੜਿਆਂ ਨੂੰ ਪ੍ਰਿਥੀ ਚੰਦ ਜੀ ਦੀ ਘਰਵਾਲੀ ਕਰਮ ਕੌਰ, ਉਸਨੇ ਜਦ ਛੱਤ ਤੇ ਚੜ ਕੇ ਮਾਤਾ ਗੰਗਾ ਜੀ ਦੇ ਘਰ ਵੱਲ ਦੇਖਿਆ, ਰੇਸ਼ਮੀ ਕੱਪੜੇ, ਗਹਿਣੇ, ਕੀਮਤੀ ਸਮਾਨ, ਤੇ ਸੜ ਬਲ ਕੇ ਕੋਲੇ ਹੋ ਗਈ। ਕਰਮ ਕੌਰ ਇਹ ਸਾਰਾ ਕੁਝ ਦੇਖ ਕੇ ਬਰਦਾਸ਼ਤ ਨਾ ਕਰ ਸਕੀ, ਮੰਜੀ ਤੇ ਆ ਕੇ ਲੰਮੇ ਪੈ ਗਈ। ਪ੍ਰਿਥੀ ਚੰਦ ਬਾਹਰੋਂ ਆਏ, ਘਰਵਾਲੀ ਨੂੰ ਕਹਿਣ ਲੱਗੇ।

ਕਰਮ ਕੌਰ ਦੀ ਗੱਲ ਸੁਣ ਕੇ ਹੱਸਿਆ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਐ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ, ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਉਹ ਲਫ਼ਜ਼ ਅਸੀਂ ਨਹੀਂ ਬੋਲ ਸਕਦੇ, ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ, ਕਰਮ ਕੌਰੇ ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ, ਇਹ ਗੱਲ ਨੌਕਰਾਣੀ ਨੇ ਸੁਣੀ। ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ

ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ। ਕਿਹੜੀ ਮੂੰਹ ਨਾਲ, ਕਿਹੜੀ ਜਵਾਨ ਨਾਲ ਉਹ

ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਕਾਰਨ ਕੋਈ ਧੀ ਨਾ ਪੁੱਤਰ ਇਹਨਾਂ ਦੁਨੀਆਂ ਤੋਂ ਔਤਰਿਆਂ ਚੱਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿਚ ਆਏ, ਮਾਤਾ ਗੰਗਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਾਰੀ ਦੁਨੀਆਂ ਨੂੰ ਦਾਤਾਂ ਦਿੰਦੇ ਹੋ ਪਰ ਮੇਰੀ ਝੋਲੀ ਖਾਲੀ, ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ, ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਬਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੀੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਰਸਾਨੀ ਦਾ ਕੰਮ, ਖੇਤਾਂ ਵਿੱਚ ਕੰਮ

ਨਹੀਂ, ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਤੇ ਨਿਮਰਤਾ ਵਿੱਚ ਔਰ ਨਿਉਂ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ। ਜੋ ਜ਼ਿਮੀਦਾਰਾਂ ਦਾ ਸੁਭਾਅ ਹੈ, ਲੱਸੀ ਨਾਲ ਹੀ ਹੱਥ ਧੋਤੇ, ਪ੍ਰਸ਼ਾਦਾ ਛਕਣ ਲੱਗ ਪਏ। ਪਿਆਜ਼ ਤੇ ਮੁੱਕਾ ਮਾਰਿਆ, ਪਿਆਜ ਭੰਨਿਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ, ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ, ਤੇਰੇ ਘਰ ਪੁੱਤਰ ਹੋਵੇਗਾ, ਬੜਾ ਬਲੀ ਯੋਧਾ ਹੋਵੇਗਾ।

ਪੁੱਛਦੇ ਕਿ ਤਨ ਦਾ ਚੋਲਾ ਕਿਵੇਂ ਰੰਗਾਂ ਤੇ ਮਨ ਦਾ ਚੋਲਾ ਕਿਵੇਂ ਰੰਗਾਂ। ਇਹ ਸਵਾਲ ਹੀ ਐਸਾ ਹੈ, ਇਹ ਬੋਲੀ ਐਸੀ ਹੈ, ਆਮ ਬੰਦਾ ਇਸ ਗੱਲ ਦਾ ਜਵਾਬ ਕਿਵੇਂ ਦੇਵੇਗਾ। ਜਿਸਨੇ ਤਨ ਦਾ ਚੋਲਾ ਕਦੇ ਰੰਗਿਆ ਹੀ ਨਹੀਂ, ਪਹਿਲਾਂ ਤਨ ਦਾ ਚੋਲਾ ਰੰਗੇਗਾ ਤੇ ਫਿਰ ਮਨ ਦਾ ਚੋਲਾ ਰੰਗੇਗਾ। ਪਤਾ ਹੀ ਨਹੀਂ ਕਿਵੇਂ ਰੰਗਣਾ, ਜ਼ਰਾ ਧਿਆਨ ਦਿਓ। ਅੱਜ ਪਤਾ ਲੱਗ ਜਾਏ ਕਿ ਤਨ ਦਾ ਚੋਲਾ ਕਿਵੇਂ ਰੰਗਣਾ ਤੇ ਮਨ ਦਾ ਚੋਲਾ ਕਿਵੇਂ।

ਚੋਲਾ ਕਿਵੇਂ ਰੰਗਾ ਤੇ ਮਨ ਦਾ ਚੋਲਾ ਕਿਵੇਂ ਰੰਗਾ ਤੇ ਭਾਈ ਮੰਝ ਕਹਿਣ ਦਾ ਤਨ ਦਾ ਚੋਲਾ ਰੰਗ ਗੁਰੂ ਦੀ ਸਾਧ ਸੰਗਤ ਦੀ ਸੇਵਾ ਕਰਕੇ ਤੇ ਮਨ ਦਾ ਚੋਲਾ ਰੰਗ ਸਿਮਰਨ ਕਰਕੇ ਤੇ ਫਿਰ ਐਸਾ ਰੰਗ ਚੜੇਗਾ ਦੁਨੀਆਂ ਦੇ ਚੋਲਿਆਂ ਨੂੰ ਤੇ ਦਾਗ ਲੱਗ ਜਾਂਦੇ ਪਰ ਤੇਰੇ ਚੋਲੇ ਨੂੰ ਦਾਗ ਨਹੀਂ ਲੱਗੇਗਾ।

ਜਾਂਦਾ ਲੋਕ ਵਿਖਾਵਾ ਮਨ ਪਕੜੀ ਹੋਈ ਸਮਾਧੀ ਲਾਈ ਹੋਈ ਉੱਤੋਂ ਤੇ ਚਿੱਟਾ ਹੋ ਗਿਆ ਪਰ ਅੰਦਰੋਂ ਮੈਲ ਇਹਦੀ ਤੰਗ ਮੈਲ ਨਹੀਂ ਗਈ ਸਾਬਣ ਨਾਲ ਧੋਂਦਾ ਫਿਰਦਾ ਕਰਮ ਕਾਂਡਾਂ ਨਾਲ ਇਸ ਚੋਲੇ ਨੂੰ ਧੋਣਾ ਚਾਹੁੰਦਾ ਹੈ ਇਹ ਧੋਣਾ ਚਾਹੁੰਦਾ ਹੈ ਕਰਮ ਕਾਂਡਾਂ ਨਾਲ ਤੇ ਹਜ਼ੂਰ ਕਹਿੰਦੇ ਨੇ ਜੇ ਤੂੰ ਇਸ ਚੋਲੇ ਨੂੰ ਇਸ ਤਰ੍ਹਾਂ ਧੋਣਾ ਚਾਹਵੇਂ

ਉਹਨਾਂ ਲੋਕਾਂ ਵੱਲ ਇਸ਼ਾਰਾ ਕੀਤਾ ਜਿਹੜੇ ਲੋਕ ਆ ਕੇ ਮੱਥਾ ਵੀ ਟੇਕਦੇ ਨੇ, ਸਿਰ ਤੇ ਚੁਕਾ ਦਿੰਦੇ ਨੇ ਪਰ ਮਨ ਆਪਣੇ ਕੋਲ ਰੱਖਦੇ ਨੇ, ਮਨ ਨਹੀਂ ਚੁਕਾਉਂਦੇ। ਚੜ੍ਹਦੀ ਜਾ ਰਹੀ, ਇਸ ਲਈ ਸੇਵਾ ਕਰਕੇ, ਅਹਿਕਾਰ ਸੇਵਾ ਕਰਕੇ ਤਨ ਦਾ ਚੋਲਾ ਪਹਿਲਾਂ ਰੰਗਣਾ ਜ਼ਰੂਰੀ ਹੈ। ਤਨ ਦਾ ਚੋਲਾ ਜਿਨ੍ਹਾਂ ਨੇ ਨਹੀਂ ਰੰਗਿਆ, ਇਤਿਹਾਸ ਪੜ੍ਹਿਆ ਤੁਸੀਂ, ਜਿੰਨੇ ਵੀ ਮਹਾਨ ਰਿਖੀ ਹੋਏ ਨੇ ਤਪੱਸਿਆ ਕਰਨ ਵਾਲੇ, ਆਖਿਰ ਵਿੱਚ ਆ ਕੇ ਤਪੱਸਿਆ ਕਰਦਿਆਂ ਕਰਦਿਆਂ ਜਦੋਂ ਸਿਮਰਤ ਦਾ ਧਨ ਜੁੜ ਗਿਆ, ਥੋੜਾ ਜਿਹਾ ਕ੍ਰੋਧ ਆਇਆ ਤੇ ਹੰਕਾਰ ਆਇਆ, ਉਹ ਜਿਹੜਾ ਤੋਤਾ ਤੋਤਾਇਆ ਚੋਲਾ ਸੀ ਉਹ ਸਾਰਾ ਮੈਲਾ ਹੋ ਗਿਆ, ਕਿਉਂਕਿ ਤਨ ਦਾ ਚੋਲਾ ਨਹੀਂ ਸੀ ਤੋਤਾ, ਕਦੇ ਵੀ ਸਾਧ ਸੰਗਤ ਦੀ ਸੇਵਾ ਨਹੀਂ ਸੀ ਕੀਤੀ। ਆਈਆਂ ਸੰਗਤਾਂ

ਤੁਹਾਡੇ ਚਰਨਾਂ ਤੇ ਜਿਹੜਾ ਵੀ ਆ ਕੇ ਮੱਥਾ ਟੇਕ ਲੈਂਦਾ ਉਹਦਾ ਤਨ ਦਾ ਵੀ ਚੋਲਾ ਰੰਗਿਆ ਗਿਆ ਤੇ ਮਨ ਦਾ ਵੀ ਰੰਗਿਆ ਗਿਆ। ਨਹੀਂ ਗੰਗਾ ਅਜੇ ਵੀ ਬੜੀ ਭੁੱਖ ਹੈ, ਮੇਰਾ ਚਿੱਤ ਕਰਦਾ ਮੈਂ ਹਰ ਵਕਤ ਸਾਥ ਸੰਗ

ਨਾਲ ਜਲ ਲੈ ਲਿਆ ਤੇ ਨਾਲ ਪੱਖਾ ਲੈ ਲਿਆ। ਬੀਬੀਆਂ ਵੱਲ ਮਾਤਾ ਗੰਗਾ ਜੀ ਹੋ ਗਏ ਤੇ ਗੁਰਸਿੱਖਾਂ ਵੱਲ ਗੁਰੂ ਅਰਜਨ ਦੇਵ ਪਾਤਸ਼ਾਹ ਹੋ ਗਏ ਤੇ ਜਿਉਂ ਜਿਉਂ ਮਾਤਾ ਗੰਗਾ ਜੀ ਪੱਖਾ ਚੱਲਦੇ ਨੇ ਤੇ ਬਜ਼ੁਰਗ ਮਾਵਾਂ ਕਹਿੰਦੀਆਂ ਨੇ ਬੱਚੀਏ ਵਾਹਿਗੁਰੂ ਤੇਰੀ ਆਸ ਪੂਰੀ ਕਰੇ। ਤੇ ਇਹ ਇਸ ਗੱਲ ਦਾ ਨਹੀਂ ਪਤਾ ਦੁਨੀਆਂ ਨੂੰ ਦਾਤਾਂ ਦੇਣ ਵਾਲਾ ਦੁਨੀਆਂ ਜਿਹਦੇ ਕੋਲ ਮੰਗਦੀ ਏ ਉਹ ਤੁਹਾਡੀ ਸੇਵਾ ਪੈ ਕਰ ਦੇਣਾ ਜੀ। ਤੇ ਇੱਧਰ ਬਜ਼ੁਰਗ ਕਹਿੰਦੇ ਗੁਰਸਿੱਖਾ ਤੂੰ ਬੜਾ ਚੰਗਾ ਹੈ। ਚੰਗਾ ਤੇ ਹੈ ਹੀ ਸੀ ਤੇ ਜਿਹੜੇ ਨੇੜੇ ਗੁਰਸਿੱਖ ਸਨ ਗੁਰੂ ਸਾਹਿਬ ਦੇ ਉਹ ਕਹਿ ਰਹੇ ਨੇ ਗੁਰਸਿੱਖਾ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਅੱਗੇ ਜਾ ਕੇ ਤੇਰੀ ਸਿਫਾਰਿਸ਼ ਕਰਾਂਗੇ ਤਾਂ ਉਹ ਸਾਰਾ ਕੁਝ ਦੇਣਗੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਮੇਰੀ ਹੋਰ ਕੋਈ ਸਿਫਾਰਿਸ਼ ਨਾ ਕਰਿਓ ਮੇਰੀ ਸਿਰਫ ਇਹੋ ਹੀ ਸਿਫਾਰਿਸ਼ ਕਰਿਓ ਕਿ ਮੈਂ ਸਾਧ ਸੰਗਤ ਦੀ ਸੇਵਾ ਕਰਦਾ ਰਹਾਂ ਤੇ ਸੇਵਕ ਬਣਿਆ ਰਹਾਂ।

ਕਿ ਕਿਸੇ ਗੁਰਸਿੱਖ ਦਾ ਜੋੜਾ ਸਾਨੂੰ ਚੁੱਕਣਾ ਵੀ ਪਵੇ ਤੇ ਮਨ ਵਿੱਚ ਨਫ਼ਰਤ ਆ ਜਾਂਦੀ। ਹਜ਼ੂਰ ਜੋੜਿਆਂ ਵਿੱਚ ਖੜੇ ਹਨ, ਰੁਮਾਲ ਲੈ ਕੇ ਇੱਕ ਇੱਕ ਜੋੜੇ ਨੂੰ ਸਾਫ਼ ਕਰੀ ਜਾਂਦੇ। ਸੰਗਤਾਂ ਅੰਦਰ ਗਈਆਂ, ਬੇਬਲ ਹੋ ਗਈਆਂ। ਜਿਸ ਗੁਰੂ ਨੂੰ ਲੱਭਣ ਵਾਸਤੇ, ਜਿਸ ਗੁਰੂ ਦੇ ਅੱਗੇ ਮੱਥਾ ਟੇਕਣਾ, ਉਹ ਤੇ ਸਿੰਘਾਸਨ ਤੇ ਬਿਰਾਜਮਾਨ ਨੇ। ਬਾਬਾ ਬੁੱਢਾ ਜੀ ਤੋਂ ਪੁੱਛਿਆ ਤੇ ਬਾਬਾ ਬੁੱਢਾ ਜੀ ਨੇ ਚਾਰੇ ਪਾਸੇ ਤੱਕਿਆ, ਨਜ਼ਰ ਪਈ, ਨੇਤਰਾਂ ਚੋਂ ਜਲ ਆ ਗਿਆ। ਆਖਿਆ, ਉਹ ਗੁਰਸਿੱਖੋ, ਜਿਸ ਦੇ ਚਰਨ ਪਰਸਣ ਵਾਸਤੇ ਆਏ ਹੋ ਉਹ ਤੇ ਤੁਹਾਡੇ ਜੋੜਿਆਂ ਚ ਖੜਾ। ਆ ਕੇ ਬਾਬਾ ਬੁੱਢਾ ਜੀ ਨੇ ਪੁੱਛਿਆ, ਪਾਤਸ਼ਾਹ ਜੋੜਿਆਂ ਵਿੱਚ ਕੀ ਕਰ ਰਹੇ ਹੋ? ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ, ਜੋੜਿਆਂ ਚ ਕੀ ਲੱਭ ਰਹੇ ਹੋ? ਇੱਕ ਇੱਕ ਜੋੜੇ ਨੂੰ ਪਾਤਸ਼ਾਹ ਵੇਖ ਰਹੇ ਨੇ। ਕਹਿੰਦੇ ਨੇ, ਬਾਬਾ ਬੁੱਢਾ ਜੀ ਥੋੜੀ ਦੇਰ ਹੋਰ ਠਹਿਰ ਜਾਓ, ਮੈਂ ਇੱਕ ਇੱਕ ਜੋੜੇ ਨੂੰ ਚੁੱਕ ਕੇ ਤਾਂ ਵੇਖ ਰਿਹਾ ਮੈਨੂੰ ਕਿਤੇ ਗੁਰੂ ਨਾਨਕ ਦਾ ਜੋੜਾ ਲੱਭ ਜਾਏ। ਮੈਂ ਸੁਣਿਆ ਕਿ ਜਦੋਂ ਸਾਧ ਸੰਗਤ ਇਕੱਠੀ ਹੋ ਕੇ ਟੁਰ ਪਵੇ ਵਿੱਚ ਗੁਰੂ ਨਾਨਕ ਵੀ ਟੁਰ ਪੈਂਦਾ। ਮੈਂ ਸੁਣਿਆ ਕਿ ਸਾਧ ਸੰਗਤ ਆਈ ਹੈ ਤੇ ਉੱਥੇ ਵੀ ਮੈਂ ਇਹਨਾਂ ਦੀ ਸੇਵਾ ਕਰਨ ਵਾਸਤੇ ਤਾਂ ਗਿਆ ਸੀ ਕਿ ਕਿਤੇ ਸੇਵਾ ਕਰਦਿਆਂ ਕਰਦਿਆਂ ਕਿਤੇ ਗੁਰੂ ਨਾਨਕ ਦੇ ਚਰਨ ਵੀ ਮੇਰੇ ਹੱਥ ਆ ਜਾਣ। ਮੈਂ ਗੁਰੂ ਨਾਨਕ ਦਾ ਜੋੜਾ ਢੂੰਡ ਲਵਾਂ। ਹਜ਼ੂਰ ਦੇ ਨੇਤਰਾਂ ਚ ਵੈਰਾਗ ਆ ਗਏ। ਆਖਿਆ, ਬਾਬਾ ਬੁੱਢਾ ਜੀ, ਸਾਧ ਸੰਗਤ ਨੂੰ ਕਹਿ ਦਿਓ ਥੋੜੀ ਦੇਰ ਹੋਰ ਰੁਕ ਜਾ, ਮੈਨੂੰ ਇਸ ਰਸ ਤੋਂ ਨਾ ਤੋੜਨ, ਗੁਰੂ ਨਾਨਕ ਦਾ ਜੋੜਾ ਲੱਭ ਜਾਏ ਤੇ ਮੈਂ ਆਪਣੇ ਆਪ ਹੀ ਹਰਿਮੰਦਰ ਸਾਹਿਬ ਪਹੁੰਚ ਜਾਵਾਂਗਾ। ਇਤਨੀ ਨਿਮਰਤਾ, ਜੇ ਇਤਨੀ ਨਿਮਰਤਾ ਸੀ ਤੇ ਤਵੀਆਂ ਤੇ ਬਹਿ ਕੇ ਵੀ ਕ੍ਰੋਧ ਨਹੀਂ ਆਇਆ। ਜੇ ਇਤਨੀ ਨਿਮਰਤਾ ਸੀ ਤਾਂ ਤੇ ਭੱਟਾਂ ਨੇ ਕਹਿ ਦਿੱਤਾ ਕਿ ਧਰਨ ਗਗਨ ਨਵ ਖੰਡ ਮੈਂ ਜੋਤ ਸਰੂਪੀ ਰਹੋ ਭਰ, ਭਨ ਮਥਰਾ ਕਛ ਭੇਦ ਨਹੀਂ ਬੁਰ ਅਰਜਨ।

ਕਿਤੇ ਸਾਡਾ ਜੀਵਨ ਇਸ ਤਰ੍ਹਾਂ ਦਾ ਨਾ ਬਣ ਜਾਏ। ਹਸੂਰ ਕਹਿੰਦੇ ਕਬੀਰ ਸਾਹਿਬ ਕਹਿੰਦੇ ਕਿ ਇੱਕ ਉਹ ਵੀ ਨੇ

ਕੰਨਾਂ ਨਾਲ ਹੀ ਅਸਮਾਨ ਨੂੰ ਥੱਲੇ ਲੈ ਆਉਂਦੇ ਨੇ। ਕਹਿੰਦੇ ਕਿ ਜਿਹੜੇ ਸਿਮਰਨ ਤੋਂ ਖਾਲੀ ਨੇ, ਕਬੀਰ ਸਾਹਿਬ ਕਹਿੰਦੇ ਨੇ ਉਹਨਾਂ ਤੋਂ ਸਦਾ ਡਰਦੇ ਰਹੀਏ।

ਵਾਲੀਆਂ ਵਜਾਉਂਦੇ ਚੰਗਾ ਹੋਇਆ ਚਲਾ ਗਿਆ ਸਾਧ ਸੰਗਤ ਦੀ ਨਿੰਦਿਆ ਕਰਦਾ ਸੀ ਕਦੇ ਸਿਮਰਨ ਨਹੀਂ ਸੀ ਕਰਦਾ ਮਨਮੁਖ ਦੀ ਉਸਤਤ ਕਰਦਾ ਸੀ ਤੇ ਗੁਰਮੁਖ ਦੀ ਨਿੰਦਿਆ ਕਰਦਾ ਸੀ ਝੂਠ ਦੇ ਅੱਗੇ ਮੱਥਾ ਟੇਕਦਾ ਸੀ ਤੇ ਸੱਚ ਨੂੰ ਵੇਖ ਕੇ ਲੰਘ ਜਾਂਦਾ ਸੀ

ਧਰਤੀ ਨੇ ਪੁਕਾਰ ਕੀਤੀ ਹੇ ਵਾਹਿਗੁਰੂ ਮੇਰੇ ਸਿਰ ਤੇ ਭਾਰ ਬੜਾ ਆਕਾਸ਼ਬਾਣੀ ਹੋਈ ਜੇ ਤੂੰ ਆਖੇ ਤੇ ਨਦੀਆਂ ਨਾਲੇ ਤੇਰੇ ਸਿਰ ਤੂੰ ਚੁੱਕ ਲਵਾਂ ਆਖੇ ਨਹੀਂ ਜੇ ਤੂੰ ਆਖੇ ਤੇ ਸਾਰੀ ਬਨਸਪਤੀ ਤੇਰੇ ਸਿਰ ਤੂੰ ਚੁੱਕ ਲਵਾਂ ਜੇ ਤੂੰ ਆਖੇ ਤੇ ਵੱਡੇ ਵੱਡੇ ਪਹਾੜ ਇਹ ਤੇਰੇ ਸਿਰ ਤੂੰ ਚੁੱਕ ਲਵਾਂ ਤੇਰਾ ਪਾਰ ਹੌਲਾ ਹੋ ਜਾਏਗਾ ਆਖੇ ਨਹੀਂ ਇਹ ਸਾਰਾ ਕੁਝ ਤੇਰਾ ਸਾਜਿਆ ਹੋਇਆ ਇਹ ਸਾਰਾ ਕੁਝ ਤੇਰਾ ਬਣਾਇਆ ਹੋਇਆ ਜਦੋਂ ਦਾ ਮੇਰੇ ਸਿਰ ਤੇ ਆਇਆ ਮੈਂ ਆਪਣੇ ਆਪ ਨੂੰ ਮੁਬਾਰਕ ਸਮਝਿਆ ਤੇ ਫਿਰ ਕਦਰ ਪਾ ਰਿਹਾ ਆਖਿਆ ਪਰਮਾਤਮਾ ਮੈਨੂੰ ਉਸ ਚੀਜ਼ ਦਾ ਭਾਰ ਹੈ ਜਿਹੜੇ ਤੇਰੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਤੈਨੂੰ ਚੇਤੇ ਨਹੀਂ ਕਰਦੇ ਤੈਨੂੰ ਭੁੱਲ ਜਾਂਦੇ ਨੇ ਤੇਰੇ ਕੀਤੇ ਦਾ ਕਦਰ ਨਹੀਂ ਜਾਣਦੇ ਉਹਨਾਂ ਅਕਿਰਤ ਕਰਨ ਦਾ ਪਾਰ ਹੈ ਇਸ ਲਈ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ ਆਓ ਇੱਕ ਵਾਰ ਸਾਰੇ ਪੜੀ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨ ਨਾਮ ਤੇ ਬੋਹੀ ਬਾਰ ਥੀ ਅੱਜ ਇਸ ਤਰ੍ਹਾਂ ਚਿੱਤ ਕਰ ਰਹੇ ਹੈ ਕਿ ਜੇ ਇਹ ਸਰੀਰ ਦੇ ਨਾਲ ਪਿਆਸ ਤੇ ਭੁੱਖ ਨਾ ਲੱਗੀ ਹੋਵੇ ਤੇ ਸਾਰੀ ਜ਼ਿੰਦਗੀ ਇਸੇ ਦਰਬਾਰ ਵਿੱਚ ਨਾਨਕ ਪਿਆਉ ਵਿੱਚ ਸਾਰੀ ਜ਼ਿੰਦਗੀ ਕੀਰਤਨ ਹੀ ਕਰਦੇ ਰਹੀ ਪਰ ਜਿਤਨਕ ਮਨ ਜੁੜ ਸਕੇ ਕਿਉਂਕਿ ਭੁੱਖ ਪਿਆਸ ਵੀ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ ਜਿੰਨਕ ਮਨ ਜੁੜ ਸਕੇ ਉਨਾ ਹੀ ਚੰਗਾ ਪਰ ਮੈਂ ਬੇਨਤੀ ਕਰਾਂਗਾ ਕਾਰ ਸੇਵਾ ਕਰੋ ਤੇ ਤਨ ਦਾ ਚੋਲਾ ਰੰਗ ਲਵੋ ਤੇ ਅੰਦਰ ਆ ਕੇ ਕੀਰਤਨ ਸੁਣੋ ਤੇ ਮਨ ਦਾ

मेरा प्रभु मेले जियो हर बिटड़े हो सदा

ਆਖਿਆ ਹੈ ਅੱਠਵੇਂ ਗੁਰੂ ਬਲਵੀਰਾ ਬਲ ਵਾਲੇ ਜਿਨ ਪਹੁੰਚ ਦੇਹਲੀ ਤਜਿਓ ਸਰੀਰਾ। ਭਾਈ ਗੁਰਦਾਸ ਜੀ ਕਹਿ ਰਹੇ ਨੇ ਹਰ ਕ੍ਰਿਸ਼ਨ ਪਾਇਓ, ਗੁਰੂ ਹਰਿਕ੍ਰਿਸ਼ਨ ਸਾਹਿਬ ਅੱਠਵੇਂ ਗੁਰੂ ਬੜੇ ਬਲ ਵਾਲੇ ਸਨ। ਜਿਨ ਪਹੁੰਚ ਦੇਹਲੀ ਤਜਿਓ ਸਰੀਰਾ, ਜਿਨ੍ਹਾਂ ਨੇ ਦਿੱਲੀ ਪਹੁੰਚ ਕੇ ਆਪਣਾ ਸਰੀਰ ਤਿਆਗਿਆ। ਬਾਲ ਰੂਪ ਧਰਿਓ ਸਵਾਂਗ ਰਚਾਏ, ਬਾਲ ਰੂਪ ਵਿੱਚ ਜਿਨ੍ਹਾਂ ਨੇ ਕਈ ਤਰ੍ਹਾਂ ਦੇ ਕੌਤਕ ਕਰਕੇ ਅਤੇ ਦੁਖੀਆਂ ਦੇ ਦੁੱਖ ਦੂਰ ਕਰਕੇ ਦੁਖੀਆਂ ਨੂੰ ਸੁੱਖ ਦਿੱਤਾ। ਬਾਲ ਰੂਪ ਧਰਿਓ ਸਵਾਂਗ ਰਚਾਏ, ਤਬ ਸਹਿਜੇ ਤਨ ਕੋ ਛੋੜ ਸਿਧਾਏ। ਇਹ ਗੁਰੂ ਦਾ ਕੌਤਕ ਹੈ ਕਿ ਜਿਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਦੁਖੀਆਂ ਦੇ ਦੁੱਖ ਦੂਰ ਕਰਕੇ ਆਪਣਾ ਸਰੀਰ ਤਿਆਗਿਆ। ਆਓ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਜੀਵਨ ਬਾਰੇ

ਅਤੇ ਛੋਟੇ ਗੁਰੂ ਹਰਿਕ੍ਰਿਸ਼ਨ ਸਾਹਿਬ ਸਿੱਖ ਸੰਗਤਾਂ ਜਿੱਥੇ ਗੁਰੂ ਹਰਿਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਉੱਥੇ ਗੁਰੂ ਪਰਿਵਾਰ ਦੇ ਵੀ ਦਰਸ਼ਨ ਕਰਦੀਆਂ। ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜੋ ਸਿੱਖ ਧਰਮ ਦੀ ਨੀਂਹ ਰੱਖੀ ਛੂਤ ਛਾਤ ਊਚ ਨੀਚ ਜਾਤ ਪਾਤ ਤੋਂ ਉੱਪਰ ਉੱਠ ਕੇ ਇੱਕ ਨਿਰਮਲ ਪੰਥ ਚਲਾਇਆ। ਇਸ ਪੰਥ ਵਿੱਚ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ, ਪਰ ਜਿਹੜਾ ਜਾਤ ਪਾਤ ਸਿੱਖ ਮੰਨਦਾ ਸਿੱਖ ਬੇਸ਼ੱਕ ਉਹ ਖਵਾਉਂਦਾ ਪਰ ਗੁਰੂ ਦੇ ਉਪਦੇਸ਼ ਤੋਂ ਉਹ ਦੂਰ ਹੈ, ਕਿਉਂਕਿ ਗੁਰੂ ਸਾਹਿਬਾਂ ਨੇ ਕਿਹਾ ਕਿ ਪਰਮੇਸ਼ਰ ਨੇ ਜਾਤਾਂ ਪਾਤਾਂ ਊਚ ਨੀਚ ਨਹੀਂ ਬਣਾਈ, ਇਹ ਸਭ ਕੁਝ ਇਨਸਾਨ ਦਾ ਬਣਾਇਆ ਹੋਇਆ ਹੈ। ਇਸ ਕਰਕੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਜਾਤਾਂ ਪਾਤਾਂ ਊਚ ਨੀਚ ਨਹੀਂ ਮੰਨਦਾ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਇਹ 10 ਗੁਰੂ ਸਾਹਿਬਾਨ ਗੁਰੂਗੱਦੀ ਤੇ ਬੈਠੇ, ਪਰ ਗੁਰੂਗੱਦੀ ਤੇ ਉਹੋ ਹੀ ਗੁਰੂ ਬੈਠੇ ਆ ਜਿਸ ਨੇ ਸੇਵਾ ਸਿਮਰਨ ਕੀਤਾ ਔਰ ਹੁਕਮ ਮੰਨਿਆ। ਇਹ ਤੁਰਦੀ ਦਾਤ ਉਹਦੇ ਹਿੱਸੇ ਆਈ ਜਿਸ ਨੂੰ ਤੁਰੋਂ ਲਿਖੀ ਸੀ।

ਕਰਦੀਆਂ ਸਨ। ਇੱਕ ਸਿੱਖ ਗੁਰੂ ਹਰ ਰਾਏ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਆਪ ਜੀ ਦੇ ਦੋ ਸਾਹਿਬਜ਼ਾਦੇ ਹਨ, ਬਾਬਾ ਰਾਮ ਰਾਏ ਔਰ ਸ੍ਰੀ ਹਰਿਕ੍ਰਿਸ਼ਨ ਜੀ, ਤੁਹਾਨੂੰ ਦੋਨਾਂ ਵਿੱਚੋਂ ਕੌਣ ਪਿਆਰਾ? ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ, ਸਿੱਖਾ ਐਸ ਸੂਈ ਲੈ ਜਾ। ਇਸ ਵੇਲੇ ਦੋਨੋਂ ਸਾਹਿਬਜ਼ਾਦੇ ਪਾਠ ਕਰਦੇ ਪਏ। ਇਹ ਸੂਈ ਦੋਨਾਂ ਦੇ ਗੋਡਿਆਂ ਵਿੱਚ ਜਾ ਕੇ ਚਬੋਈ।

ਜਦ ਸਿੱਖ ਪਹੁੰਚਿਆ ਤੇ ਕੀ ਦੇਖਦਾ ਬਾਬਾ ਰਾਮ ਰਾਏ ਔਰ ਸ੍ਰੀ ਹਰਿ ਕ੍ਰਿਸ਼ਨ ਜੀ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਬੈਠੇ ਨੇ, ਬਾਣੀ ਪੜ੍ਹਦੇ ਪਏ, ਅੱਖਾਂ ਬੰਦ ਨੇ, ਸਮਾਧੀਆਂ ਲੱਗੀਆਂ। ਸਿੱਖ ਨੇ ਉਹ ਸੂਈ ਬਾਬਾ ਰਾਮ ਰਾਏ ਦੇ ਗੋਡੇ ਵਿਚ ਚੁਬੋਈ ਤੇ ਬਾਬਾ ਰਾਮ ਰਾਏ ਇਕਦਮ ਤ੍ਰਿਭਕ ਪਏ, ਬਿਰਤੀ ਖੁੱਲ ਗਈ। ਉਹ ਸੂਈ ਸ੍ਰੀ ਹਰਿ ਕ੍ਰਿਸ਼ਨ ਜੀ ਮਹਾਰਾਜ ਦੇ ਗੋਡੇ ਵਿਚ ਚੁਬੋਈ ਤੇ ਸਾਹਿਬ ਜੀ ਉਸੇ ਤਰ੍ਹਾਂ ਅਡੋਲ ਬੈਠੇ ਰਹੇ। ਉਹ ਸਿੱਖ ਸਾਹਿਬਾਂ ਨੂੰ ਜਾ ਕੇ ਕਹਿਣ

ਸਮਾਧੀ ਵਿੱਚ ਕਿਧਰੇ ਪਹੁੰਚੇ ਹੋਏ ਸਨ। ਸੂਈ ਦਾ ਕੋਈ ਅਸਰ ਨਹੀਂ ਹੋਇਆ, ਪਰ ਮੈਨੂੰ ਹਾਲੀ ਵੀ ਇਹ ਚੰਗੀ ਤਰ੍ਹਾਂ ਪਤਾ ਨਹੀਂ ਲੱਗਾ ਕਿ ਆਪ ਜੀ ਨੂੰ ਦੋਨਾਂ ਵਿੱਚੋਂ ਕੌਣ ਬਹੁਤਾ ਪਿਆਰ ਹੈ। ਅਗਲੇ ਦਿਨ ਸਾਹਿਬਾਂ ਨੇ ਕਿਹਾ, ਇੱਕ ਵਾਰੀ ਫੇਰ ਜਾ, ਅੱਜ ਫੇਰ ਇਹ ਸੂਈ ਲੈ ਜਾ, ਪਰ ਅੱਜ ਇਹ ਸੂਈ ਗੋਡਿਆਂ ਵਿੱਚ ਨਹੀਂ ਚਬਾਉਣੀ, ਜਿਹੜੀ ਚੌਂਕੀ ਤੇ ਸਾਹਿਬਜ਼ਾਦੇ ਪੋਥੀ ਰੱਖ ਕੇ ਪਾਠ ਕਰਦੇ ਨੇ ਉਸ ਚੌਂਕੀ ਨੂੰ ਸੂਈ ਚਬੋਈ। ਇਹ ਸਿੱਖ ਸੂਈ ਲੈ ਕੇ ਗਿਆ ਜਿਹੜੀ ਚੌਂਕੀ ਤੇ ਬਾਬਾ ਰਾਮ ਰਾਏ ਪੋਥੀ ਸਾਹਿਬ ਰੱਖ ਕੇ ਪਾਠ ਕਰਦੇ ਸਨ। ਲੱਕੜ ਦੀ ਚੌਂਕੀ ਦੇ ਪਾਵੇ ਵਿੱਚ ਸੂਈ ਚਬੋਈ, ਪਰ ਲੱਕੜ ਦੇ ਵਿੱਚ ਸੂਈ ਕਿਵੇਂ ਚੁਭ ਸਕਦੀ? ਉਹ ਸੂਈ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਸਾਹਮਣੇ ਪਈ ਚੌਂਕੀ ਵਿੱਚ ਚਬੋਈ। ਉਹ ਸੂਈ ਲੱਕੜ ਦੇ ਵਿੱਚ ਇਸ ਤਰ੍ਹਾਂ ਖੁੱਭ ਗਈ ਜਿਸ ਤਰ੍ਹਾਂ ਲੱਕੜ ਦਾ ਪਾਵਾ ਨਹੀਂ ਮੋਮ ਦਾ ਪਾਵਾ ਬਣਿਆ ਹੁੰਦਾ। ਇਹ ਸਿੱਖ ਬੜਾ ਹੈਰਾਨ ਹੋਇਆ ਔਰ ਗੁਰੂ ਹਰਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਮਹਾਰਾਜ ਇਹ ਕੌਤਕ ਸਮਝ ਵਿੱਚ ਨਹੀਂ ਆਇਆ, ਲੱਕੜ ਦੇ ਵਿੱਚ ਸੂਈ ਇਸ ਤਰ੍ਹਾਂ ਖੁੱਭ ਗਈ ਕਿ ਜਿਸ ਤਰ੍ਹਾਂ ਲੱਕੜ ਨਾ ਹੋ ਕੇ ਮੋਮ ਦਾ ਪਾਵਾ ਹੋਵੇ। ਤਾਂ ਗੁਰੂ ਹਰਰਾਜ ਸਾਹਿਬ ਕਹਿਣ ਲੱਗੇ, ਸਿੱਖਾ ਪਰਮੇਸ਼ਰ ਦੇ ਨਾਮ ਵਿੱਚ ਬਾਣੀ ਵਿੱਚ ਬੜੀ ਸ਼ਕਤੀ ਹੈ, ਇਹ ਬਾਣੀ ਸੁੱਕਿਆਂ ਨੂੰ ਹਰੇ ਕਰ ਦਿੰਦੀ, ਸੜੇ ਭੁੱਜੇ ਮਨ ਨੇ ਜਿਹੜੇ ਪਾਪਾਂ ਦੇ ਨਾਲ ਉਹ ਵੀ ਹਰੇ ਹੋ ਜਾਂਦੇ ਨੇ, ਸੁੱਕੇ ਕਾਸ਼ਟ ਹਰੇ ਆ। ਕੋਈ ਨਾਮ ਜਪ ਕੇ ਤਾਂ ਦੇਖੇ, ਨਾਮ ਸੁੱਕਿਆਂ ਨੂੰ ਹਰਿਆ ਕਰਦਾ।

ਇੱਥੇ ਪੁੱਤਰ ਦਾ ਪਿਤਾ ਦਾ ਸਵਾਲ ਨਹੀਂ, ਇੱਥੇ ਤੇ ਪ੍ਰੇਮ ਦਾ, ਸਿਮਰਨ ਦਾ ਔਰ ਬੰਦਗੀ ਦਾ ਸਵਾਲ ਹੈ। ਪੁੱਤਰ ਦੋ ਨੇ ਪਰ ਪਿਆਰਾ ਉਹ ਲੱਗਾ ਜਿਹੜਾ ਨਾਮ ਨਾਲ ਜੁੜਿਆ, ਜਿਹੜਾ ਪਰਮੇਸ਼ਰ ਨਾਲ ਜੁੜਿਆ। ਦਿੱਲੀ ਦੇ ਤਖ਼ਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ ਸੀ। ਇਹ ਬੜਾ ਜ਼ਾਲਮ ਸੀ, ਪਿਤਾ ਔਰ ਆਪਣੇ ਸਕੇ ਭਰਾਵਾਂ ਦਾ ਕਾਤਲ, ਮੰਨੇ ਹੋਏ ਮੁਸਲਮਾਨ ਫਕੀਰਾਂ ਦਾ ਕਾਤਲ ਸੀ ਇਹ ਔਰੰਗਜ਼ੇਬ ਬਾਦਸ਼ਾਹ। ਇਸ ਨੇ ਜ਼ੁਲਮ ਦੀ ਅੱਤ ਕੀਤੀ ਔਰ ਗੁਰੂ ਘਰ ਦੇ ਨਾਲ ਵੀ ਇਹ ਈਰਖਾ ਕਰਦਾ ਸੀ। ਦਿੱਲੀ ਦੇ ਮਿਰਜ਼ਾ ਰਾਜਾ ਜੈ ਸਿੰਘ ਦੇ ਕਹਿਣ ਤੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਦਿੱਲੀ ਵਿਖੇ ਔਰੰਗਜ਼ੇਬ ਬਾਦਸ਼ਾਹ ਦੇ ਨਾਲ ਬਾਬਾ ਰਾਮ ਰਾਏ ਦਾ ਮੇਲ ਹੋਇਆ। ਗੁਰੂ ਹਰਰਾਏ ਸਾਹਿਬ ਨੇ ਬਾਬਾ ਰਾਮ ਰਾਏ ਨੂੰ ਕਿਹਾ ਸੀ, ਬੇਟਾ ਬਾਦਸ਼ਾਹ ਦੇ ਦਰਬਾਰ ਜਾ ਰਹੇ ਹੋ, ਡਰਨਾ ਨਹੀਂ, ਇਹ ਦੁਨਿਆਵੀ ਬਾਦਸ਼ਾਹ ਹੈ, ਬਾਦਸ਼ਾਹ ਕੋਲੋਂ ਡਰਨ ਦੀ ਲੋੜ ਨਹੀਂ ਔਰ ਕਰਾਮਾਤ ਕੋਈ ਨਹੀਂ ਦਿਖਾਣੀ। ਬਾਬਾ ਰਾਮ ਰਾਏ ਦਿੱਲੀ ਪਹੁੰਚ ਗਏ, ਔਰੰਗਜ਼ੇਬ ਦਾ ਦਰਬਾਰ ਲੱਗਾ ਹੈ। ਔਰੰਗਜ਼ੇਬ ਨੇ ਬਾਬਾ ਰਾਮ ਰਾਏ ਨੂੰ ਬੜਾ ਆਦਰ ਮਾਨ ਦਿੱਤਾ। ਔਰੰਗਜ਼ੇਬ ਨੇ ਕਿਹਾ, ਮੈਂ ਸੁਣਿਆ ਕਿ ਗੁਰੂ ਨਾਨਕ ਦੇ ਘਰ ਬੜੀਆਂ ਅਰਿਧੀਆਂ ਸਿੱਧੀਆਂ ਹਨ, ਮੈਨੂੰ ਕੋਈ ਕਰਾਮਾਤ ਦਿਖਾਓ। ਬਾਬਾ ਰਾਮ ਰਾਏ ਨੂੰ ਹੁਕਮ ਸੀ ਕਰਾਮਾਤ ਨਹੀਂ ਦਿਖਾਣੀ, ਪਰ ਬਾਬਾ ਰਾਮ ਰਾਏ ਜਿਨ੍ਹਾਂ ਨੇ ਲਿਖਿਆ ਕਿ 100 ਤੋਂ ਵੱਧ ਕਰਾਮਾਤਾਂ ਦਿਖਾਈਆਂ, ਬਿਨਾ ਬੱਦਲਾਂ ਦੇ ਬਰਸਾਤ ਪਵਾ ਦਿੱਤੀ, ਬਿਨਾ ਕਹਾਰਾਂ ਦੇ ਪਾਲਕੀ ਵਿੱਚ ਬੈਠ ਕੇ ਆ ਗਏ। ਔਰੰਗਜ਼ੇਬ ਦੇ ਮਹਿਲਾਂ ਵਿੱਚ ਕੀ ਹੋ ਰਿਹਾ ਉੱਥੇ ਬੈਠਿਆਂ ਦੱਸ ਦਿੱਤਾ, ਅੱਗ ਵਰਸਾ ਦਿੱਤੀ, ਅਨੇਕਾਂ ਤਰ੍ਹਾਂ ਦੀਆਂ ਕਰਾਮਾਤਾਂ ਦਿਖਾਈਆਂ। ਔਰੰਗਜ਼ੇਬ ਬਾਦਸ਼ਾਹ ਬੜਾ ਖੁਸ਼ ਹੋਇਆ। ਇੱਥੇ ਇੱਕ ਸਵਾਲ ਉੱਠਿਆ, ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਾ ਬਾਬਾ ਰਾਮ ਰਾਏ ਨੂੰ, ਰਾਮ ਰਾਏ ਜੀ ਇੱਕ ਗੱਲ ਦੱਸੋ, ਇੱਕ ਸ਼ਬਦ ਹੈ ਜਿਹਦੇ ਵਿੱਚ ਲਿਖਿਆ ਮਿੱਟੀ ਮੁਸਲਮਾਨ ਕੀ, ਪੇੜੇ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਚੜ ਚੜ ਪਵੇ ਅੰਗਿਆਰ। ਇਹਦਾ ਕੀ ਮਤਲਬ ਹੈ? ਹੁਣ ਬਾਦਸ਼ਾਹ ਮੁਸਲਮਾਨ ਸੀ, ਬਾਬਾ ਰਾਮ ਰਾਏ ਕੁਝ ਡਰ ਗਏ, ਕਿਧਰੇ ਬਾਦਸ਼ਾਹ ਨਾਰਾਜ਼ ਨਾ ਹੋ ਜਾਏ, ਸੱਚ ਕਹਿਣ ਦੀ ਹਿੰਮਤ ਨਾ ਰਹੀ। ਪੰਕਤੀ ਹੈ, ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ। ਇੱਥੇ ਕਿਸੇ ਦੀ ਨਿੰਦਿਆ ਨਹੀਂ, ਜੋ ਸੱਚ ਹੈ ਉਹ ਕਿਹਾ। ਸਦੀਆਂ ਤੋਂ ਹਿੰਦੂ ਔਰ ਮੁਸਲਮਾਨ ਆਪਸ ਵਿੱਚ ਲੜਦੇ ਆਏ, ਇੱਕ ਦੂਸਰੇ ਨੂੰ ਕਹਿੰਦੇ ਰਹੇ ਇਹ ਕਾਫਰ ਹੈ, ਇਹ ਮਲੇਸ਼ ਹੈ, ਔਰ ਕਈ ਇਹ ਵੀ ਕਹਿੰਦੇ ਸਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ, ਉਹ ਕਿਹਾ ਕਰਦੇ ਸਨ ਕਿ ਹਿੰਦੂ ਜਿਹੜਾ ਇੱਥੇ ਵੀ ਸੜਦਾ, ਉਹ ਨਰਕਾਂ ਵਿੱਚ ਵੀ ਸੜਦਾ, ਤੇ ਮੁਸਲਮਾਨ ਨਾ ਇੱਥੇ ਸੜਦਾ ਨਾ ਦਰਗਾਹ ਵਿੱਚ ਸੜਦਾ। ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਇਹ ਸਰੀਰ ਜਿਹੜਾ ਇਨਸਾਨ ਮਰ ਜਾਏ ਤੇ ਮਿੱਟੀ ਹੈ, ਇਸ ਨੂੰ ਸਾੜ ਦਿਓ, ਪਾਣੀ ਵਿੱਚ ਸੁੱਟ ਦਿਓ, ਕਬਰ ਚ ਦਬਾ ਦਿਓ, ਇਹਦਾ ਕੁਝ ਨਹੀਂ ਵਿਗੜਦਾ। ਤੇ ਸਾਹਿਬਾਂ ਨੇ ਕਿਹਾ, ਸਵਾਲ ਇਹ ਨਹੀਂ ਕਿ ਕੌਣ ਸੜਦਾ ਕੌਣ ਨਹੀਂ ਸੜਦਾ, ਸਾਹਿਬਾਂ ਨੇ ਕਿਹਾ ਜਿਹਦੇ ਅਮਲ ਚੰਗੇ ਨੇ ਉਸ ਨੂੰ ਦਰਗਾਹ ਵਿੱਚ ਜਗ੍ਹਾ ਮਿਲੇਗੀ, ਜਿਹਦੇ ਅਮਲ ਚੰਗੇ ਨਹੀਂ ਉਹਨੂੰ ਨਰਕਾਂ ਵਿੱਚ ਦੋਜਕ ਵਿੱਚ ਸੜਨਾ ਪਵੇਗਾ। ਤੇ ਧੰਨ ਗੁਰੂ ਨਾਨਕ ਸਾਹਿਬ ਦਾ ਸ਼ਬਦ
मुसलमान शरीर नु कब्र विच दबदे हन और समय दे नाल कब्रस्तान पुराने हो जांदे हन। कितनिया हनेरिया कितनिया बरसातां पैंदियां ने, मिट्टी चीकनी हो जांदी और कई वारी घड़े बनाने वाला कुम्हार पुराने कब्रस्ताना दी मिट्टी पुट के ले आंदा, घड़े बनांदा है, उन्हां घड़िया नूं आवे विच पांदा है अग दे आवियां विच। ते धन गुरु नानक साहब कहण लगे, भाई जिहड़ा कुम्हार मिट्टी दे भांडे बना के अग विच साड़दा है, कड़े सड़दे ने, ते जे मरे हुए आदमी दे विच रूह है ते जद वो मिट्टी सड़दी है ते की ओ रूह ओ ना रोंदी होवेगी। मिट्टी मुसलमान की, पेड़े पई कुम्हार, कड़ भांडे इटा कियां, जल्दी करे पुकार, जल जल रोवे बपड़ी, चढ़ चढ़ पवे अंग्यार। साहब जी कहन लगे, भाई इंसान मर जाए शरीर मिट्टी है, सवाल यह नहीं हिंदू सड़दा है कि मुसलमान सड़दा है। इस पंक्ति का मतलब यह सी, इन्हां झगड़ियां विच पै के आपस विच नफरत ना करो, कौन सड़दा है कौन नहीं सड़दा। यह ते परमेश्वर की दरगाह विच लिखा होवेगा कि असल विच उच्चे जीवन वाला कौन है। बस इन्नी गल सी। पर बाबा राम राय डर के कहन लगे, महाराज धन गुरु नानक साहब असल च उन्होंने शब्द उचारिया सी मिट्टी बेईमान की, पर लिखण वाले ने मिट्टी मुसलमान की कर दिता। हुण इन्नी क गल नाल औरंगजेब बादशाह ते खुश हो गया कि मिट्टी बेईमान की है, पर जिहड़े नाल सिख सन उन्होंने बड़ा बुरा लगा। उन्होंने गुरु हर राय साहब जी नूं जाके कहा कि बाबा राम राय ने गुरु नानक साहब की कही हुई पंक्ति उल्टा दीती। उन्होंने मिट्टी मुसलमान की जगह मिट्टी बेईमान की कहा। तो उस वेले गुरु हर राय साहब ने यह हुक्म जारी कर दिता, राम राय नूं कह दियो वो साडे मत्थे ना लगे। उन्हें गुरु नानक साहब की उचारी हुई बाणी दी एक तुक उल्ट देती है, ते जेड़ा बाणी उल्ट देवे बाणी ते भरोसा ना करे ओ दे नाल मेरा कोई नाता नहीं। सारियां सिख संगतां नूं हुक्मनामे भेज दिते कि अज तो बाद राम राय दे नाल कोई भी अपना मिलवर्तन ना रखे, और बाबा राम राय नूं साहिबां ने अपने

ਬਾਬਾ ਰਾਮ ਰਾਏ ਨੇ ਦੇਹਰਾਦੂਨ ਆ ਕੇ ਆਪਣਾ ਡੇਰਾ ਲਾਇਆ ਤੇ ਦੂਨ ਤੋਂ ਇਸ ਜਗ੍ਹਾ ਦਾ ਨਾਂ ਦੇਹਰਾਦੂਨ ਪੈ ਗਿਆ। ਹੁਣ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਖੁਸ਼ਾਮਦੀ ਬਣ ਗਏ ਤੇ ਗੁਰੂ ਘਰ ਦੇ ਨਾਲੋਂ ਨਾਤਾ ਇਹਨਾਂ ਦਾ ਟੁੱਟ ਗਿਆ ਤੇ ਦੂਸਰੇ ਪਾਸੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣਾ ਅੰਤ ਸਮਾਂ ਜਾਣ ਕਰਕੇ ਹੁਣ ਗੁਰੂ ਗੱਦੀ ਆਪਣੇ

मेरी चिंता मिट गई है और मां ना मैनू डर आउंदा है ते ना मेरे अंदर कोई चिंता आउंदी इसलिए कि तू मेरा सारियां थावां ते राखी करना सारियां थावां ते तू मेरा राखा है जे तू मेरे नाल है ते मैनू डर किसदा मैनू डर किसदा जे तू मेरे नाल है तो मैनू अग की करूगी जे तू मेरे नाल है तो मैनू कोई विपता संसार की सता नहीं सकती और मेरा कोई नुकसान और डरा धमका नहीं सकती मैं क्योंकि तू मेरा राखा है सारिया थावां ते इसे लिए मालक सतगुरु सच्चे पातशाह जी ने फरमाया हजूर ने बड़े माण विच बड़े जोर विच किया कि एडा मेरा वाहिगुरु वड्डा है कि भावें मैं अग विच भावें मैं देग विच भावें तत्तियां रेतां सीस ते पईयां पर मैनू तत्ती वाह भी नहीं लगी ਇਹ ਕੌਣ ਕਹੇਗਾ ਖਸਮ ਵਾਲਾ ਮਾਲਕ ਵਾਲਾ ਗੁਰੂ ਵਾਲਾ ਜਿਹੜਾ ਹੈ ਹੀ ਬੇਗੁਰਾ ਉਹ ਕਹੇਗਾ ਕਿ ਜਿਸ ਨੂੰ ਕਦੀ ਪਿਤਾ ਦੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਹੀ ਨਹੀਂ ਪ੍ਰਾਪਤ ਹੋਇਆ ਉਹ ਮਾਣ ਕੀ ਕਰ ਸਕਦਾ ਕਿਸੇ ਉੱਤੇ ਜਿਸ ਨੇ ਕਦੀ ਪਿਤਾ ਕੋਲੋਂ ਅੰਮ੍ਰਿਤ ਹੀ ਨਹੀਂ ਪੀਤਾ ਉਹ ਕਹਿ ਸਕਦਾ कि मेरा बापू मेरा पिता मेरे वास्ते आ करेगा नहीं नहीं कह सकेगा उन्हूं अपनी कमजोरी का पता है लेकिन सतगुर सच्चा पातशाह बड़े तान नाल बड़े मान नाल हजूर फरमांदे ने ताती वाओ न लग गई पार ब्रह्म सरनाई चौगिर्द हमारे रामकार दुख लगे न पाई सतगुर पूरा पेटिया जिन बणत बनाई राम नाम औख दिया एकै लिव लाई ਰੱਖ ਲਈਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਉਸ ਮਾਣ ਵਿਚ ਆ ਕੇ ਤਾਣ ਵਿਚ ਆ ਕੇ ਅਸੀਂ ਕੌਣ ਹਾਂ ਸਾਰੇ ਬੱਚੇ ਸਾਰਾ ਪਰਿਵਾਰ ਸਤਿਗੁਰੂ ਜੀ ਦਾ ਬੱਚੇ ਅਰ ਬੱਚੀਆਂ ਪਰਿਵਾਰ ਮਾਲਕ ਸਤਿਗੁਰੂ ਸਤਿਗੁਰੂ ਪਰਿਵਾਰ ਦਾ ਮਾਲਕ ਹੈ ਸਾਡਾ ਤੋ ਅਸਾਂ ਇਹ ਤੋਂ ਕਦੀ ਨਹੀਂ ਕਹਿਣਾ ਕਿ ਅਸੀਂ ਸਤਿਗੁਰ ਦਾ ਪਰਿਵਾਰ ਹਾਂ ਪਰ ਆਪਾਂ ਪੜ੍ਹ ਲਈਏ ਜ਼ਰੂਰ ਸਾਰੀ ਸੰਗਤ ਪੜ੍ਹਿਓ ਗੁਰੂ ਅਰਜਨ ਦੇਵ ਅਕਾਲ ਪੁਰਖ ਦੀ ਗੋਦ ਵਿੱਚ ਤੇ ਸਾਰੀ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਫੋਟੋ ਤੇ ਇਵੇਂ ਆਏਗੀ ਨਾ ਪਤਾ ਤੇ ਇਵੇਂ ਹੀ ਲੱਗੇਗਾ ਨਾ ਅਕਾਲ ਪੁਰਖ ਦੀ ਗੋਦ ਵਿੱਚ ਅਕਾਲ ਪੁਰਖ ਦੇ ਚਰਨਾਂ ਉੱਤੇ ਸਾਹਿਬ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਔਰ ਉਹਨਾਂ ਦੇ ਚਰਨਾਂ ਉੱਤੇ ਆਪਾਂ ਸਾਰੇ ਉਸ ਮਾਣ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਹਜ਼ੂਰੀ ਵਿੱਚ ਜਿਵੇਂ ਉਹਨਾਂ ਨੇ ਮਾਣ ਕੀਤਾ ਆਪਾਂ ਵੀ ਮਾਣ ਕਰੀਏ ਨਾ ਸਾਰੇ ਤੋ ਬੋਲਿਓ ਸਾਰੇ ਬੀਬੀਆਂ ਉੱਚੀ ਆਵਾਜ਼ ਵਿੱਚ ਔਰ ਬੜੇ ਕੰਟਰੋਲ ਵਿੱਚ ਗੱਲਬਾਤ ਛੋਟੀ ਛੋਟੀ ਸਾਡੇ ਕੋਲ ਨਹੀਂ ਆਉਣੀ ਚਾਹੀਦੀ ਕਿਉਂਕਿ ਸਤਸੰਗ ਹੈ ਸੱਚਖੰਡ ਹੈ ਵੈਕੁੰਠ ਹੈ ਇਸ ਦੀ ਮਹਿਮਾ ਦਾ ਪਾਰਾਵਾਰ ਨਹੀਂ ਜੇ ਅਸੀਂ ਨਹੀਂ ਸੋਚਾਂਗੇ ਤੇ ਬੇਅਦਬ ਹੋਵਾਂਗੇ ਸਾਰੇ ਪੜਿਓ

मेरी सार करे हम हर के बालक। मुंह मंगा सोई देवदा हर पिता सुखदायक।

ਸਾਰੇ ਸਮੇਂ ਵਿੱਚ ਕਹਿੰਦੇ ਆ ਸਮਾਂ ਉਹ ਸਫਲ ਜਿਸ ਵਿੱਚ ਸਾਡੇ ਕਾਰਜ ਸਵਰ ਜਾਣ। ਦਿਨ ਕਹਿੰਦੇ ਆ ਅੱਜ ਦਾ ਸਫਲ, ਕਿਉਂ ਸਫਲ ਕਿ ਅੱਜ ਕੁਛ ਕੰਮ ਹੋ ਗਏ। ਕੰਮ ਨਹੀਂ ਹੋਇਆ, ਕੰਮ ਆਪਣੇ ਆਪਣੇ ਨੇ ਅਨੇਕਾਂ ਪ੍ਰਕਾਰਾਂ ਦੇ, ਤੇ ਕੰਮਾਂ ਦੇ ਮਗਰ ਜੁੜਿਆ ਹੋਇਆ ਧਨ। ਜਿਸ ਦਿਨ ਮਨੁੱਖ ਨੂੰ ਧਨ ਮਿਲ ਜਾਏ, ਕੋਈ ਕਾਰਜ ਹੋ ਜਾਏ, ਕਹਿੰਦਾ ਅੱਜ ਦਾ ਦਿਨ ਸਫਲ। ਨਾ ਧੰਦਾ ਚੱਲੇ, ਨਾ ਕੰਮ ਹੋਵੇ, ਅੱਜ ਦਾ ਦਿਨ ਨਿਸਫਲ। ਸਰ ਕਹਿੰਦੇ ਨੇ ਕਾਰਜ ਉਹਨਾਂ ਦੇ ਸਵਰੇ ਨੇ ਜਿਨ੍ਹਾਂ ਨਾਮ ਤੇ ਆਇਆ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਇਰਾਦਿਆ ਦਰਗਹਿ ਸੱਚ ਖਰੇ। ਪੂਰੇ ਗੁਰੂ ਦੀ ਰਾਹੀ ਜਿਨ੍ਹਾਂ ਨੇ ਹਰੀ ਨੂੰ ਅਰਾਧਿਆ, ਦਰਗਾਹ ਵਿੱਚ ਸਚਿਆਰ ਹੋ ਕੇ ਖਲੋਤੇ। ਝੂਠਾ ਬੰਦਾ, ਕੂੜਾ ਬੰਦਾ ਜਿੱਥੇ ਖਲੋਵੇਗਾ, ਅੱਖਾਂ ਨੀਵੀਆਂ ਕਰਕੇ ਖਲੋਵੇਗਾ, ਸੁਰਖਰੂ ਤੇ ਨਹੀਂ ਉਹ ਹੋ ਸਕਦਾ। ਸੁਰਖਰੂ ਨਾ ਹੋਵੇ ਤੇ ਕਿਵੇਂ ਖੜਾ ਹੋ। ਰੱਬ ਦੀ ਹਜ਼ੂਰੀ ਵਿੱਚ ਤੇ ਧੋਖਾ ਵੀ ਨਹੀਂ ਕਿਸੇ ਨਾਲ ਚੱਲਦਾ। ਪਰਮਾਤਮਾ ਜਾਣੀ ਜਾਣ ਹੈ, ਉਹ ਦਿਲਾਂ ਦੀਆਂ ਜਾਣਦਾ। ਸਾਹਿਬਾ ਇਸੇ ਵਾਸਤੇ ਇੱਕ ਸ਼ਰਤ ਲਾਈ ਹੈ, ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਨ ਵੱਖ ਕੱਢੈ ਜਜਮਾਲਿਆ, ਥਾਂ ਨਾ ਪਾਇਨ ਕੂੜਿਆ, ਮੂੰਹ ਕਾਲੈ ਦੋਸ਼ ਕਚਾਲਿਆ, ਤੇਰੇ ਨਾਂ ਰਤੇ ਸੇ ਜਿਨ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਮੈ ਧਰਮ ਬਹਾਲਿਆ। ਰੱਬ ਦੀ ਹਜ਼ੂਰੀ ਚ ਕਿੰਨਾ ਨੂੰ ਥਾਂ ਮਿਲੇਗਾ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ ਬਿਰਤਾਂਤ ਵਿੱਚ ਬੜੀ ਸੁੰਦਰ ਇੱਕ ਸਾਖੀ ਆਉਂਦੀ। ਕਹਿੰਦੇ ਨੇ ਮੁਸਲਮਾਨਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਮੱਕੇ ਵਿੱਚ ਸਾਹਿਬ ਜੀ ਗਏ। ਕੋਈ ਗੈਰ ਮੁਸਲਮਾਨ ਨਹੀਂ ਸੀ ਜਾ ਸਕਦਾ, ਅੱਜ ਵੀ ਨਹੀਂ ਜਾ ਸਕਦਾ। ਅੱਜ ਤੁਸੀਂ ਚਾਹੋ ਨਾ ਮੱਕਾ ਵੇਖ ਆਈਏ, ਨਹੀਂ ਜਾ ਸਕਦੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭੇਸ ਬਦਲਿਆ, ਹਾਜੀਆਂ ਦਾ ਵੇਸ ਪਾਇਆ ਤੇ ਹੱਜ ਕਰਨ ਵਾਲੇ ਹਾਜੀਆਂ ਨਾਲ ਰਲ ਕੇ ਚਲੇ ਗਏ। ਜਾ ਕੇ ਵੇਖਿਆ ਮੱਕਾ, ਇੱਥੇ ਧਰਮ ਦੀ ਚਰਚਾ ਬੜੀ ਹੋਈ। ਭਾਈ ਗੁਰਦਾਸ ਕਹਿੰਦੇ ਨੇ ਹਾਜੀਆਂ ਨੇ ਪੁੱਛਿਆ, ਉਹਨਾਂ ਕਾਜ਼ੀਆਂ ਮੁੱਲਾ ਮੁਲਾਣੀਆਂ ਪੁੱਛਿਆ, ਬਾਬਾ ਜੀ ਹਿੰਦੂ ਵੱਡਾ ਹੈ ਕਿ ਮੁਸਲਮਾਨ, ਦੱਸੋ ਦੋਵਾਂ ਚੋਂ ਕੌਣ ਵੱਡਾ। ਗੁਰੂ ਨਾਨਕ ਦੇਵ ਦੇ ਫੈਸਲੇ ਬੜੇ ਕਮਾਲ, ਸੱਚੇ ਫੈਸਲੇ ਨੇ ਨਾ। ਕਹਿਣ ਲੱਗੇ ਵੱਡਾ ਉਹ ਹੈ ਜਿਸ ਦੇ ਅਮਲ ਚੰਗੇ ਨੇ, ਜੋ ਨੇਕ ਹੈ, ਜਿਸ ਦੇ ਕਰਮ ਚੰਗੇ ਨੇ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗੇ ਅੰਦਰ ਲੈਣ ਨਾ ਢੋਈ। ਇੱਕ ਮਨੁੱਖ ਅਖਵਾਰਿਆ ਸਿੱਖ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਮੁਸਲਮਾਨ ਪਰ ਸਚਿਆਰ ਨਹੀਂ, ਇੱਕ ਅਖਵਾਰਿਆ ਹਿੰਦੂ ਸਚਿਆਰ ਨਹੀਂ, ਇੱਕ ਅਖਵਾਉਂਦਾ ਈਸਾਈ ਸਚਿਆਰ ਨਹੀਂ। ਇਹਨਾਂ ਨੂੰ ਕਿਸੇ ਨੂੰ ਵੀ ਰੱਬ ਦੀ ਹਜ਼ੂਰੀ ਚ ਥਾਂ ਨਹੀਂ। ਮੇਰਾ ਅਖਵਾਨ ਨਾਲ ਤੇ ਨਹੀਂ, ਕਸੌਟੀ ਹੈ, ਹੋਰ ਸੁਖੈਨ ਢੰਗ ਨਾਲ ਕਹਾਂ। ਤੁਸੀਂ ਬੀਬੀਆਂ ਜ਼ੇਵਰ ਜੋ ਪਹਿਣਦੀਆਂ ਹੋ, ਜੇਕਰ ਉਹ ਜ਼ੇਵਰ ਸਹੀ ਸੋਨੇ ਦੇ ਹੋਣ, ਕੋਈ ਜ਼ੇਵਰ ਵੀ ਹੋਵੇ ਚੱਲੇਗਾ, ਧਾਤ ਸ਼ੁੱਧ ਹੋਣੀ ਚਾਹੀਦੀ। ਪਰ ਜੇਕਰ ਧਾਤੂ ਠੀਕ ਨਾ ਹੋਈ, ਫਿਰ ਭਾਵੇਂ ਕੋਈ ਵੀ ਹੋਵੇ ਜ਼ੇਵਰ, ਸੁਨਿਆਰ ਦੇ ਸਾਹਮਣੇ ਰੱਖਿਆ ਗਿਆ ਕਹੇਗਾ ਖੋਟਾ। ਬੰਦਾ ਕੋਈ ਵੀ ਹੋਵੇ, ਜਿਵੇਂ ਸ਼ੁੱਧ ਸੋਨਾ ਹੁੰਦਾ, ਬੰਦਾ ਸੱਚਾ ਹੋਵੇ। ਰੱਬ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਹੈ, ਉਸ ਦੀ ਕੀਮਤ ਹੈ, ਤੇ ਖੋਟੇ ਦੀ ਕੋਈ ਪ੍ਰਵਾਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਗਰੇ ਵਿੱਚ ਸਨ, ਇਤਿਹਾਸ ਲਿਖਦਾ ਬਹਾਦਰ ਸ਼ਾਹ ਦਾ ਦਰਬਾਰ ਸਜਿਆ ਸੀ, ਸਾਹਿਬ ਜੀ ਬੈਠੇ ਸਨ ਤੇ ਬੜੇ ਸਵਾਲ ਜਵਾਬ ਹੋਏ ਨੇ। ਕੁਛ ਕਾਜ਼ੀ ਇਸ ਗੱਲ ਤੋਂ ਬੜੇ ਦੁਖੀ ਸਨ ਕਿ ਗੁਰੂ ਸਾਹਿਬ ਨੂੰ ਸ਼ਾਹੀ ਦਰਬਾਰ ਵਿੱਚ ਇੰਨਾ ਸਨਮਾਨ ਕਿਉਂ ਮਿਲ ਰਿਹਾ। ਇੱਕ ਦਿਨ ਬਹਾਦਰ ਸ਼ਾਹ ਨੇ ਕਿਹਾ, ਮਜ਼ਹਬ ਤੁਹਾਡਾ ਚੰਗਾ ਕਿ ਸਾਡਾ ਚੰਗਾ? ਸਾਹਿਬ ਕਹਿਣ ਲੱਗੇ, ਤੁਹਾਡਾ ਵੀ ਚੰਗਾ, ਸਾਡਾ ਵੀ ਚੰਗਾ। ਇਹ ਬੜੀ ਵਿਸ਼ਾਲ ਦਿਲੀ ਵਾਲੀ ਗੱਲ ਹੈ, ਕਹਿਣਾ ਕਿ ਤੂੰ ਵੀ ਚੰਗਾ, ਅਸੀਂ ਵੀ ਚੰਗੇ ਹਾਂ, ਨਹੀਂ ਤੇ ਬੰਦਾ ਇਹ ਕਹਿੰਦਾ ਮੇਰਾ ਚੰਗਾ ਤੁਹਾਡਾ ਠੀਕ ਨੇ। ਸਾਹਿਬ ਕਹਿੰਦੇ ਨੇ ਮਜ਼ਹਬ ਕੋਈ ਮਾੜਾ ਨਹੀਂ। ਕਹਿਣ ਲੱਗੇ ਸਾਡਾ ਮਜ਼ਹਬ ਤੇ ਕਹਿੰਦਾ ਸ਼ਰ੍ਹਾਂ ਪੂਰੀ ਕਰੋ ਤੇ ਤੁਹਾਡਾ ਨਿਸਤਾਰਾ ਹੋਵੇਗਾ। ਸਾਹਿਬ ਕਹਿੰਦੇ ਨੇ ਸਾਡਾ ਮਜ਼ਹਬ ਨਹੀਂ ਕਹਿੰਦਾ, ਸਾਡਾ ਮਜ਼ਹਬ ਕਹਿੰਦਾ ਬਾਹਰੋਂ ਵੀ ਸ਼ਰ੍ਹਾਂ ਪੂਰੀ ਕਰੋ, ਰਹਿਤਾ ਰੱਖੋ, ਲੇਕਿਨ ਅੰਦਰੋਂ ਵੀ ਸੱਚੇ ਰਹੋ। ਐਸਾ ਨਾ ਹੋਵੇ ਬਾਹਰੋਂ ਸਿੱਖ ਜਾਪੋ ਤੇ ਅੰਦਰੋਂ ਝੂਠੇ ਹੋਵੋ, ਪ੍ਰਵਾਨ ਨਹੀਂ ਹੋਵੋਗੇ। ਉਹ ਕਹਿਣ ਲੱਗੇ ਕਿਵੇਂ? ਗੁਰਦੇਵ ਜੀ ਨੇ ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ। ਬੜੀ ਧਿਆਨ ਦੇਣ ਵਾਲੀ ਇਹ ਸਾਖੀ ਹੈ, ਇਕਾਗਰਤਾ ਬਖਸ਼ਣੀ। ਇੱਕ ਰੁਪਈਆ ਉਸਦੇ ਨੌਕਰ ਨੂੰ ਦਿੱਤਾ, ਜਾਂ ਬਾਜ਼ਾਰੋਂ ਕੋਈ ਚੀਜ਼ ਲਿਆ, ਲੈਣ ਵਾਸਤੇ ਗਿਆ ਤੇ ਵਾਪਸ ਆ ਗਿਆ। ਕਹਿਣ ਲੱਗਾ ਜੀ ਇਸ ਦਾ ਕੁਛ ਨਹੀਂ ਮਿਲਦਾ।
ਪਾਤਸ਼ਾਹ ਕਹਿਣ ਲੱਗੇ ਕਿਉਂ? ਕਹਿਣ ਲੱਗੇ ਥੋਟਾ ਰੁਪਈਆ ਖਰਾ ਨਹੀਂ। ਗੁਰਦੇਵ ਕਹਿੰਦੇ ਨੇ ਮੋਹਰ ਤੇ ਲੱਗੀ, ਉੱਤੇ ਕਹਿਣ ਲੱਗੇ ਮੋਹਰ ਲੱਗੀ ਆ ਵਿੱਚ ਚਾਂਦੀ ਖਰੀ ਨਹੀਂ, ਤਾਤ ਠੀਕ ਨੇ। ਸਾਹਿਬ ਕਹਿੰਦੇ ਨੇ ਬੰਦਿਆਂ ਵੀ ਬਹੁਤ ਮੋਹਰਾਂ ਲਵਾਈਆਂ, ਅਨੇਕਾਂ ਮਜ਼ਹਬਾਂ ਦੀਆਂ ਮੋਹਰਾਂ ਲਵਾਈਆਂ ਨੇ, ਕਿਹੜੇ ਧਰਮ ਦਾ? ਪਰ ਜੇ ਅੰਦਰੋਂ ਖੋਟਾ ਮੋਹਰ ਕੀ ਕਰੇਗੀ? ਖੋਟੇ ਸਿੱਕੇ ਨਹੀਂ ਚੱਲਦੇ। ਸਾਹਿਬ ਜੀ ਇਸੇ ਲਈ ਕਹਿੰਦੇ ਨੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ, ਸਰਬ ਸੁੱਖਾਂ ਨਿਤ ਚਰਨ ਹਰ ਭਵ ਜਲ ਵਿਖਮ ਤਰੇ। ਸਾਰੇ ਸੁੱਖਾਂ ਦਾ ਮੋਲ ਪਰਮਾਤਮਾ ਦੇ ਚਰਨ, ਇਹ ਚਰਨਾਂ ਦੀ ਪ੍ਰਾਪਤੀ ਹੋਈ ਤੇ ਭਾਉ ਜਾ। ਬਹੁਤ ਵੱਡਾ ਭਿਆਨ ਸਾਗਰ ਸੰਸਾਰ ਸਮੁੰਦਰ ਉਤਰ ਗਏ, ਭਾਉ ਜਲ ਵਿਖਮ ਤਰੇ। ਇਸ ਔਖੇ ਸਾਗਰ ਨੂੰ ਤਰਨਾ ਬਹੁਤ ਮੁਸ਼ਕਲ ਹੈ। ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੈ ਕੇਸਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੂ, ਤੇਰਾ ਪਾਰ ਨਾ ਪਾਇਆ ਬੀਠਲਾ, ਨਾਮਾ ਕਹੇ ਹੋ ਪਰ ਵੀ ਨਾ ਜਾਣੋ, ਮੋਹ ਕੋ ਬਾਂ ਦੇ ਬਾਪ ਬੀਠਲਾ। ਪਾਣੀ ਵਿੱਚ ਡੁੱਬਦਾ ਬੰਦਾ ਨਜ਼ਰ ਆ ਜਾਏ ਤੇ ਹਾਹਾਕਾਰ ਮਚ ਜਾਂਦੀ, ਕਿਸ਼ਤੀਆਂ ਬੇੜੀਆਂ ਲੈ ਕੇ ਲੋਕੀ ਭਜੇ ਜਾਂਦੇ ਨੇ, ਇਸ ਨੂੰ ਬਚਾਓ ਡੁੱਬ ਨਾ ਜਾ। ਪਰ ਇਸ ਸੰਸਾਰ ਸਮੁੰਦਰ ਵਿੱਚ ਕੋਈ ਜਦੋਂ ਡੁੱਬਦਾ, ਸਤਸੰਗੀਆਂ ਨੂੰ ਫਿਕਰ ਪੈਂਦਾ, ਗੁਰੂ ਨੂੰ ਫਿਕਰ ਪੈਂਦਾ ਹੈ ਕਿ ਕੋਈ ਲੋਭ ਵਿੱਚ ਨਾ ਡੁੱਬ ਜਾਏ, ਕੋਈ ਹੰਕਾਰ ਵਿੱਚ ਨਾ ਡੁੱਬ ਜਾਏ, ਕੋਈ ਦੁਨੀਆ ਦੇ ਵਿਕਾਰਾਂ ਵਿੱਚ ਨਾ ਡੁੱਬ ਜਾਏ। ਗੁਰੂ ਨੂੰ ਫਿਕਰ ਹੁੰਦਾ, ਫਿਰ ਗੁਰੂ ਬਚਾਉਂਦਾ। ਗੁਰੂ ਦੌੜਦੇ ਨੇ, ਭੱਜ ਕੇ ਜਾਂਦੇ ਨੇ ਸਿੱਖ ਨੂੰ ਬਚਾਉਣ ਵਾਸਤੇ। ਜੈ ਜੈ ਕਾਜ ਕਿਰਤ ਸੇਵਕ, ਤਹਾਂ ਤਹਾਂ ਉੱਠ ਧਾਵੈ, ਸੇਵਕ ਕੌ ਨਿਕਟੀ ਹੋਏ ਦਿਖਾਵੈ। ਐਸੇ ਟਾਈਮ ਤੇ ਗੁਰੂ ਕੰਮ ਆਉਂਦਾ। ਪਾਰ ਬੰਮ ਪਾਇਆ, ਜਿਨ੍ਹਾਂ ਨੇ ਪਾਰ ਬੰਮ ਨੂੰ ਪਾਇਆ, ਪ੍ਰਭੂ ਨੂੰ ਪਾਇਆ, ਵਿਖਿਆ ਨਹੀਂ ਜਰੇ। ਪਾਰ ਬੰਮ ਭਵ ਸੇਵ ਦੇ ਮਨ ਅੰਤਰ ਏਕ ਧਰੇ, ਜਿਨ੍ਹਾਂ ਨੇ ਪ੍ਰਭੂ ਨੂੰ ਸੇਵਿਆ, ਨੰਕਾਰ ਦੀ ਆਰਾਧਨਾ ਕੀਤੀ। ਇਸ ਸਾਰੇ ਸ਼ਬਦ ਵੱਲ ਫਿਰ ਧਿਆਨ ਦੇਣਾ, ਗੁਰਦੇਵ ਜੀ ਨੇ ਬੜੀ ਬਖਸ਼ਿਸ਼ ਕੀਤੀ ਇਸ ਸ਼ਬਦ ਵਿੱਚ। ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ, ਤਿਨਕੇ ਕਾਜ ਸਰੇ, ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਕਰੇ, ਸਰਬ ਸੁਖਾਂ ਨਿਤ ਚਰਨ ਹਰ ਭਉ ਜਲ ਵਿਖਮ ਤਰੇ, ਪ੍ਰੇਮ ਭਗਤ ਤਿਨ ਪਾਇਆ, ਵਿਖਿਆ ਨਾਹੀਂ ਜਰੇ। ਪ੍ਰੇਮਾ ਭਗਤੀ ਪ੍ਰਾਪਤ ਹੋਈ, ਵਿਖਿਆ ਮਾਇਆ ਵਿੱਚ ਉਹ ਨਹੀਂ ਸੜੇ। ਕੁਛ ਤੇ ਐਸੇ ਨੇ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਮਿਲ ਗਿਆ, ਉਹ ਬੜੇ ਹਰੇ ਭਰੇ। ਕੁਛ ਮਾਇਆ ਦੇ ਸੜੇ ਬੰਦੇ ਜਿਹੜੇ ਨੇ, ਉਹਨਾਂ ਨੂੰ ਜਦੋਂ ਬੁਲਾਓ ਬੋਲੀ ਚ ਮਿਠਾਸ ਹੈ, ਉਹਨਾਂ ਕੋਲੋਂ ਕੋਈ ਦਇਆ ਧਰਮ ਦੀ ਸੁਗੰਧੀ ਨਹੀਂ ਆਉਣੀ। ਕਿਉਂ ਨਹੀਂ ਆਉਣੀ? ਕਿਉਂਕਿ ਵਿਖਿਆ ਦੇ ਜਰੇ ਨੇ। ਪ੍ਰੇਮਾ ਭਗਤੀ ਮਿਲ ਜਾਏ ਤੇ ਵਿਖਿਆ ਚ ਬੰਦਾ ਨਹੀਂ ਸੜਦਾ। ਪ੍ਰੇਮ ਭਗਤ ਤੇ ਨਪਾਈਆ, ਵਿਖਿਆ ਨਾ ਇਹ ਜਰੇ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਮਨੁੱਖ ਦੇ ਜੀਵਨ ਵਿੱਚ ਕੂੜ ਹੈ, ਦੁਬਦਾ ਹੈ। ਦੁਬਦਾ ਕੀ ਹੈ? ਕਦੀ ਇਹ ਸਮਾਂ ਆਇਆ ਹੋਵੇ ਨਾ ਆਪ ਤੇ ਪਤਾ ਲੱਗੇਗਾ ਕਿ ਦੁਬਦਾ ਦਾ ਇੱਕ ਖਿਣ ਬੜਾ ਔਖਾ। ਜਦੋਂ ਮਨੁੱਖ ਨੇ ਫੈਸਲਾ ਕਰਨਾ ਹੋਵੇ ਨਾ ਕਿ ਜਾਵਾਂ ਕਿ ਨਾ ਜਾਵਾਂ, ਇਹ ਕੰਮ ਕਰਾਂ ਕਿ ਨਾ ਕਰਾਂ, ਦੁਚਿੱਤਾਪਨ, ਇਹਨੂੰ ਕਹਿੰਦੇ ਨੇ ਦੁਬਦਾ। ਕਿ ਇੱਕ ਆਗਰਤਾ ਹੋ ਹੀ ਨਹੀਂ ਸਕੀ। ਇੱਕ ਮਹਾਤਮਾ ਤੁਲਸੀਦਾਸ ਜੀ ਹੋਏ ਨੇ, ਕਹਿੰਦੇ ਨੇ ਤੁਰੇ ਜਾ ਰਹੇ ਸਨ ਤੇ ਅੱਗੋਂ ਆ ਗਈ ਇੱਕ ਭੰਗਣ, ਉਹਨੇ ਗੰਧ ਦਾ ਟੋਕਰਾ ਸਿਰ ਤੇ ਚੁੱਕਿਆ ਹੋਵੇ। ਇਹਨੇ ਬਚਨ ਦਾ ਯਤਨ ਜਿਉਂ ਜਿਉਂ ਕੀਤਾ ਤੇ ਰਸਤਾ ਦੋਵਾਂ ਨੂੰ ਕੋਈ ਨਾ ਮਿਲੇ। ਉਸ ਬੀਬੀ ਨੇ ਇੱਕ ਗੱਲ ਕਹੀ ਬੜੀ ਗਿਆਨ ਵਾਲੀ, ਕਹਿਣ ਲੱਗੀ ਮਹਾਤਮਾ ਇੱਕ ਪਾਸੇ ਲੱਗ ਜਿੱਧਰ ਲੱਗਣਾ। ਕਹਿੰਦੇ ਨੇ ਗੁਸਾਈ ਤੁਲਸੀਦਾਸ ਨੇ ਉਸ ਮਾਈ ਨੂੰ ਨਮਸਕਾਰ ਕੀਤਾ, ਮੱਥਾ ਟੇਕਿਆ, ਕਹਿਣ ਲੱਗੇ ਮਾਂ ਅੱਜ ਤੋਂ ਤੂੰ ਮੇਰਾ ਗੁਰੂ ਹੈ। ਮੈਂ ਐਸਾ ਦੁਬਦਾ ਚ ਫਸਿਆ, ਮੈਂ ਇੱਕ ਪਾਸੇ ਲੱਗ ਹੀ ਨਹੀਂ ਸਕਿਆ। ਕਈ ਵਾਰ ਮਨੁੱਖ ਦਾ ਜਨਮ ਸਾਰਾ ਲੰਘ ਜਾਂਦਾ ਹੈ ਦੁਚਿੱਤੇਪਣ ਵਿੱਚ, ਦੁਬਦਾ ਵਿੱਚ। ਤਨ ਨੇ ਉਹ ਜਿਨ੍ਹਾਂ ਦੀ ਦੁਬਦਾ ਮੁੱਕ ਜਾਏ, ਉਹ ਫਿਰ ਕਹਿੰਦੇ ਨੇ ਇੱਕ ਪਾਸੇ ਹੀ ਲੱਗਣਾ, ਬਸ ਸਿੱਖੀ ਅਸੀਂ ਕਮਾਣੀ ਹੈ। ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ, ਪੂਰਨ ਤੌਰ ਤੇ ਸੱਚ ਨਾਲ ਉਹ ਭਰ ਜਾਂਦੇ ਨੇ। ਥੋੜਾ ਸੱਚ ਨਹੀਂ, ਜੀਵਨ ਸੱਚ ਨਾਲ ਭਰਪੂਰ ਹੋ ਜਾਂਦਾ ਹੈ। ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਤਰ ਏਕ ਤਰੇ, ਪਾਰ ਬ੍ਰਹਮ ਪ੍ਰਭੂ ਨੂੰ ਸੇਵਦੇ ਨੇ ਤੇ ਮਨ ਵਿੱਚ ਇੱਕ ਨੂੰ ਟਿਕਾਉਂਦੇ ਨੇ, ਫਿਰ ਉਹਨਾਂ ਦਾ ਸਮਾਂ ਸਫਲ ਹੁੰਦਾ। ਮਹਾਂ ਦਿਵਸ ਮੂਰਤ ਭਲੇ, ਜਿਸ ਕਾ ਨਜ਼ਰ ਕਰੇ ਉਸਦੇ ਮਹੀਨੇ ਮੂਰਤ ਦਿਨ ਸਾਰੇ ਸਫਲ ਨੇ।
ਜਿਨ੍ਹਾਂ ਤੇ ਉਹ ਕਿਰਪਾ ਕਰਦਾ ਨਜ਼ਰ ਕਰਦਾ ਨਾਨਕ ਮੰਗੈ ਦਰਸਦਾਂ ਕਿਰਪਾ ਕਰੋ ਹਰੇ। ਸਾਹਿਬ ਜੀ ਕਹਿੰਦੇ ਨੇ ਮੈਂ ਦਰਸ਼ਨਾਂ ਦਾ ਦਾਨ ਮੰਗਣਾ ਹੈ ਹਰੀ, ਬਖਸ਼ਿਸ਼ ਕਰੋ ਕਿਰਪਾ ਕਰੋ। ਅਸੀਂ ਦਰਸ਼ਨਾਂ ਦਾ ਦਾਨ ਮੰਗੀ ਪਰ ਦਰਸ਼ਨ ਉਸਦੇ ਕਿਸ ਢੰਗ ਨਾਲ ਕਰਨੇ ਨੇ, ਇੱਕ ਸਾਖੀ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਲਾਹੌਰ ਤੋਂ ਚੱਲ ਕੇ ਇੱਕ ਸਿੱਖ ਜਿਸਦਾ ਨਾਮ ਸੀ ਭਾਈ ਸੁਜਾਨ ਸਿੰਘ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਆਨੰਦਪੁਰ ਪਹੁੰਚੇ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੀਦਾਰ ਕਰ ਰਿਹਾ, ਅੱਖਾਂ ਰੱਜਦੀਆਂ ਨਹੀਂ। ਜਿਉਂ ਜਿਉਂ ਤੱਕਦਾ ਤੱਕਣ ਦੀ ਭੁੱਖ ਹੋਰ ਵੱਧ ਰਹੀ। ਸਾਹਿਬ ਕਹਿਣ ਲੱਗੇ ਭਾਈ ਕੀ ਨਾਂ ਹੈ ਤੇਰਾ? ਕਹਿਣ ਲੱਗਾ ਜੀ ਸੁਜਾਨ ਸਿੰਘ। ਤੇ ਬੈਠ ਗਿਆ ਸੰਗਤ ਵਿੱਚ। ਕਹਿਣ ਲੱਗਾ ਪਾਤਸ਼ਾਹ ਅਜੇ ਮਨ ਨਹੀਂ ਰੱਜੇਗਾ, ਮਨ ਚਾਹੁੰਦਾ ਤੁਹਾਨੂੰ ਵੇਖੀ ਜਾਵਾਂ, ਤੁਹਾਡੇ ਦਰਸ਼ਨ ਕਰੀ ਜਾਵਾਂ। ਸਾਹਿਬ ਕਹਿੰਦੇ ਨੇ ਅਸਲ ਦਰਸ਼ਨ ਕਰਨੇ ਤੈਨੂੰ ਅਜੇ ਨਹੀਂ ਆਏ, ਉਹ ਸਿਖਾਉਣੇ ਪੈਣਗੇ। ਪਾਤਸ਼ਾਹ ਉਹ ਕਿਵੇਂ ਜੇ? ਕਹਿਣ ਲੱਗੇ ਉਹ ਦਰਸ਼ਨ ਆ ਤੈਨੂੰ ਸਿਖਾਣਾ। ਰੱਬ ਦੇ ਦਰਸ਼ਨ ਕਰਨ ਵਾਲੇ ਆ ਕਈਆਂ ਇਹ ਭੁਲੇਖਾ ਖਾਧਾ। ਇਸੇ ਵਾਸਤੇ ਤਪੱਸਵੀ ਦਰਸ਼ਨਾਂ ਦੀ ਚਾਹ ਵਿੱਚ ਬਹੁਤ ਕਰੋਧੀ ਹੋ ਕੇ ਬਹਿ ਗਏ, ਦੁਨੀਆਂ ਨਾਲੋਂ ਟੁੱਟ ਕੇ ਪਾਸੇ ਹੋ ਗਏ। ਕਿਉਂ ਐਸਾ ਹੋਇਆ? ਜਾਚ ਨਹੀਂ ਆਈ। ਪਾਤਸ਼ਾਹ ਜਾਚ ਦੱਸੋ। ਕਹਿਣ ਲੱਗੇ ਜਦੋਂ ਸਾਰੀਆਂ ਸੰਗਤਾਂ ਵਿੱਚੋਂ ਦੁਨੀਆਂ ਦੇ ਲੋਕਾਂ ਵਿੱਚੋਂ ਮੇਰੇ ਦਰਸ਼ਨ ਹੋ ਜਾਣਗੇ, ਉਹ ਅਸਲ ਦਰਸ਼ਨ ਨੇ, ਇਹ ਜਿਹੜੇ ਕਰ ਰਹੇ ਤੂੰ ਨਕਲੀ ਦਰਸ਼ਨ ਅਜੇ ਕਰ ਰਹੇ। ਕਹਿਣ ਲੱਗਾ ਠੀਕ ਹੈ, ਮੈਂ ਗੱਲ ਸਮਝ ਗਿਆ। ਵੈਦ ਸੀ ਤੇ ਦਵਾਈ ਬੂਟੀ ਦਾ ਕੰਮ ਕਰਦਾ ਸੀ। ਕਹਿੰਦੇ ਨੇ ਕੀਰਤਪੁਰ ਸਾਹਿਬ ਆ ਗਏ, ਛੋਟੇ ਜਿਹੇ ਇੱਕ ਨਗਰ ਚ ਆ ਕੇ ਨੇੜੇ ਡੇਰਾ ਲਾਇਆ, ਚੌਂਪੜੀ ਬਣਾ ਲਈ, ਦਵਾਈਆਂ ਦਿੰਦਾ ਮੁਫ਼ਤ ਦਿੰਦਾ, ਕਿਸੇ ਕੋਲੋਂ ਪੈਸਾ ਨਹੀਂ ਲੈਂਦਾ। ਇੱਕ ਦਿਨ ਐਸਾ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਗਏ, ਸਾਰੀਆਂ ਸੰਗਤਾਂ ਨੂੰ ਪਤਾ ਲੱਗਾ ਗੁਰਦੇਵ ਆ ਰਹੇ ਨੇ, ਤਿਆਰੀ ਕੀਤੀ ਅੱਗੋਂ ਲੈਣ ਲਈ ਕਿ ਗੁਰਦੇਵ ਨੂੰ ਜਾ ਕੇ ਲੈ ਆਈ। ਕਹਿੰਦੇ ਨੇ ਜਦੋਂ ਤਿਆਰ ਹੋਏ ਨੇ ਲੈਣ ਵਾਸਤੇ ਗਏ ਨੇ, ਅਚਾਨਕ ਇੱਕ ਮਾਤਾ ਆਈ, ਕਹਿਣ ਲੱਗੀ ਭਾਈ ਜੀ ਜੇ ਹੁਣ ਨਾ ਬੌੜੇ ਤੇ ਮੇਰੀ ਨੂੰਹ ਚੜਾਈ ਕਰ ਜਾਏ, ਬਹੁਤ ਬਿਮਾਰ ਹੈ, ਬੜੀ ਦੁਖੀ ਹੈ। ਹੁਣ ਭਾਈ ਜੀ ਸੋਚ ਰਹੇ ਨੇ ਇੱਕ ਪਾਸੇ ਗੁਰੂ ਜੀ ਆ ਰਹੇ, ਇੱਕ ਪਾਸੇ ਇੱਕ ਬੀਬੀ ਦੀ ਜ਼ਿੰਦਗੀ ਦਾ ਸਵਾਲ ਹੈ, ਕਿੱਧਰ ਜਾਵਾਂ? ਇਹ ਬੀਬੀ ਨੂੰ ਬਚਾਉਣ ਲਈ ਜਾਵਾਂ ਕਿ ਗੁਰੂ ਨੂੰ ਲੈਣ ਲਈ ਜਾਵਾਂ? ਅਖੀਰ ਫੈਸਲਾ ਇਹ ਕੀਤਾ ਮਰੀਜ਼ ਵੱਲ ਪਹਿਲੇ ਜਾਵਾਂ, ਉਹਨੂੰ ਬਚਾਵਾਂ। ਦਵਾਈ ਦਿੱਤੀ, ਉਹ ਬੀਬੀ ਠੀਕ ਹੋ ਗਈ, ਪਰ ਮਨ ਚ ਇੱਕ ਲਾਲਸਾ ਰਹਿ ਗਈ ਕਿ ਪਾਤਸ਼ਾਹ ਆਏ ਨੇ, ਮੈਂ ਸਵਾਗਤ ਨਹੀਂ ਕਰ ਸਕਿਆ। ਸਾਖੀਕਾਰ ਕਹਿੰਦੇ ਨੇ ਜਦੋਂ ਆਪਣੀ ਚੌਂਪੜੀ ਵੱਲ ਆਇਆ ਨਾ ਤੇ ਗੁਰੂ ਕਲਗੀਧਰ ਉੱਥੇ ਹੀ ਬੈਠੇ ਹੋਏ ਨੇ। ਆ ਕੇ ਜਿਹੜਾ ਇਸਦਾ ਆਸਨ ਸੀ, ਇਹਨੇ ਆਸਨ ਇੱਕ ਬਣਾਇਆ ਸੀ ਕਿ ਗੁਰੂ ਕਲਗੀਧਰ ਆਉਣਗੇ ਇੱਥੇ ਬਹਿਣਗੇ, ਉਸੇ ਥਾਂ ਤੇ ਆ ਕੇ ਬੈਠੇ, ਮੱਥਾ ਟੇਕੇ ਆ। ਕਹਿਣ ਲੱਗੇ ਪਾਤਸ਼ਾਹ ਬੜੀ ਗਰੀਬ ਨਵਾਜ਼ੀ ਕੀਤੀ ਜੇ। ਕਹਿਣ ਲੱਗੇ ਤੂੰ ਸਿੱਖੀ ਨੂੰ ਪਾ ਗਈ, ਤੂੰ ਸਿੱਖੀ ਨੂੰ ਸਮਝ ਗਈ। ਜੇ ਤੂੰ ਅੱਜ ਮਰੀਜ਼ ਛੱਡ ਕੇ ਮੇਰੇ ਵੱਲ ਆ ਜਾਂਦਾ ਤੂੰ ਫੇਲ ਸਾਂ, ਤੈਨੂੰ ਸਿੱਖੀ ਨਹੀਂ ਸੀ ਪ੍ਰਾਪਤ ਹੋਣੀ। ਅੱਜ ਤੂੰ ਗੱਲ ਸਮਝ ਲਈ ਹੈ ਕਿ ਗੁਰੂ ਦੇ ਦਰਸ਼ਨ ਕਿੱਥੋਂ ਕਰਨੇ ਨੇ। ਇਹ ਸ਼ਬਦ ਧਿਆਨ ਦੇਣ ਯੋਗ ਨੇ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ, ਗਰੀਬ ਦੇ ਮੂੰਹ ਚ ਪੈ ਗਿਆ, ਗੁਰੂ ਕੀ ਗੋਲਕ ਵਿੱਚ ਪਹੁੰਚ ਗਿਆ। ਤੁਸੀਂ ਕਿਸੇ ਲੋੜਵੰਦ ਦਾ ਪਰਦਾ ਕੱਜ ਦਿੱਤਾ, ਗੁਰੂ ਨੂੰ ਪਹੁੰਚ ਗਿਆ। ਪਰ ਜਿਸ ਨੇ ਉਸਦੀ ਖਲਕਤ ਤੋਂ ਨਫ਼ਰਤ ਕੀਤੀ ਹੈ ਤੇ ਚਾਹਿਆ ਉਸਦਾ ਕਿਤੋਂ ਦੀਦਾਰ ਹੋ ਜਾਏਗਾ, ਕਿਵੇਂ ਹੋ ਜਾਏਗਾ? ਸਾਹਿਬ ਕਹਿੰਦੇ ਨੇ ਉਸਦਾ ਦੀਦਾਰ ਕਰਨਾ ਤੇ ਉਸਦੀ ਕੁਦਰਤ ਵਿੱਚੋਂ ਕਰੋ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਇਹ ਕੁਦਰਤ ਵਿੱਚ ਵਸਦੇ ਹੋਏ ਨਮਕਾਰ ਤੇਰਾ ਅੰਤ ਨਹੀਂ ਲਖਿਆ ਜਾਂਦਾ, ਤੇਰਾ ਅੰਤ ਹੀ ਨਹੀਂ ਕਿਤੇ। ਉਹ ਕਹਿੰਦੇ ਨੇ ਲੋਕੀ ਤੇ ਕਹਿ ਰਹੇ ਨੇ ਦਰਸ਼ਨ ਕਿੱਥੋਂ ਕਰਾਂ? ਸਾਹਿਬ ਜੀ ਕਹਿੰਦੇ ਨੇ ਮੈਨੂੰ ਦੱਸੋ ਕਿਹੜਾ ਟਿਕਾਣਾ ਜਿੱਥੇ ਨਮਕਾਰ ਨਹੀਂ। ਹਰ ਇੱਕ ਥਾਂ ਵਿੱਚ ਵਸ ਰਿਹਾ, ਹਰ ਜੀਵ ਵਿੱਚ ਵਸ ਰਿਹਾ। ਜਦੋਂ ਅਸੀਂ ਹਰ ਜੀਵ ਨੂੰ ਰੱਬ ਦਾ ਰੂਪ ਸਮਝਾਂਗੇ ਇਨਸਾਫ ਤਾਂ ਹੀ ਹੋਵੇਗਾ। ਛੋਟੀ ਜਿਹੀ ਘਟਨਾ ਕਹਿ ਕੇ ਸਮਾਪਤ ਕਰਾਂ। ਇੱਕ ਮਹਾਂਪੁਰਖ ਬਾਰੇ ਮੈਂ ਪੜ੍ਹਿਆ, ਕਹਿੰਦੇ ਨੇ ਜਦੋਂ ਦਰਵਾਜ਼ਾ ਵੀ ਬੰਦ ਕਰਦਾ ਸੀ ਨਾ, ਜੇ ਜ਼ੋਰ ਨਾਲ ਹੋ ਗਿਆ ਤੇ ਦਰਵਾਜ਼ੇ ਕੋਲੋਂ ਖਿਮਾ ਮੰਗਦਾ ਸੀ। ਕਹਿੰਦਾ ਸੀ ਇਸ ਤਰ੍ਹਾਂ ਕਿਤੇ ਮੈਨੂੰ ਚੋਟ ਲੱਗੇ ਕਿੰਨਾ ਦੁੱਖ ਹੋਵੇ, ਦਰਵਾਜ਼ੇ ਵਿੱਚ ਵੀ ਰੱਬ ਵਸਦਾ ਨਜ਼ਰ ਆਉਂਦਾ। ਜਦੋਂ ਜੋੜਾ ਵੀ ਪੁਰਾਣਾ ਸੁੱਟਣ ਲੱਗਦਾ ਸੀ ਤੇ ਗੱਲ ਕਹਿੰਦਾ ਸੀ, ਕਹਿੰਦਾ ਸੀ ਇੰਨਾ ਚਿਰ ਤੈਨੂੰ ਹੰਡਾਇਆ, ਪਤਾ ਨੀ ਮੇਰੇ ਪੈਰ ਤੇਰੇ ਯੋਗ ਹੈ ਸਨ ਕੇ ਨਹੀਂ। ਅਸੀਂ ਤੇ ਜੁੱਤੀ ਪਸੰਦ ਕਰਨੇ ਆ ਨਾ, ਪਰ ਉਹ ਕਹਿੰਦਾ ਸੀ ਪੈਰ ਪਤਾ ਨੀ ਇਸ ਯੋਗ ਹੈ ਕਿ ਨਹੀਂ।
پر ہے جوڑے تو میرا ساتھ دیتا مر لگا اپنی سواری اپنے گھوڑے نو تنوا دے رہا سی کہ میں پتہ نہیں تیری سیوا کر سکیا کہ نہیں تو میرا بڑا ساتھ دیتا ہے جدو اس طرح شکر نال پر جاواں گے ہر جیو پرتی اس ویلے میں سمجھنا درشن ہو گئے ساڈا سماں سفل ہو گیا صاحب جی کہندے نے ہے نوکار بخشش کرو مینو درشنا دی داد دیو تواڈے درشن ہو جانتے ہوں کس ڈنگ نال سمچے برہمنڈ نو تکیے نمکار دے درشن ہوندے نے واہگرو بخشش کر ساڈی درشٹی وسال ہوے پھر جدو تکاں گے اسی دے درشن نے پھر ساڈا سمر سفل ہوے گا پل پل سفل ہوے گا اے نہیں کہ دو گھڑیاں جڑیاں سنگت وچ بیٹھے ہیں اوہی سفل ہون گیاں نہیں کرت کار کردے ہاں ہر تھان تے آندے ہاں جاندے ہاں ساڈا ٹائم پھر گرو لے کے لگے گا سماں سفل ہوئے گا اور جیڑا کال نو سفل کرے اکال نال جڑ جاندا ہے جیڑا کال نو نسفل کرواندا ہے کال اس نو کھا جاندا ہے ایتھوں وچار اسی آرام کیتا سی انیاں وچارائیاں پروان کرنے نو پلاں دی خیمہ گرو پادشاہ دی ماتن سار کوئی سنیا ہوئے ضرور ہردے چ تارن

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆ ਆਰਾਮ ਪੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖਿਰ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਹ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰਤੀ, ਕਹਿਣ ਲੱਗਾ

ਗੂੰਜ ਗਈ। ਇਸ ਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਤਾ, ਸਤਿਗੁਰ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਤਾ ਹੈ ਦਿਓ। ਇੰਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ

ਸੱਚੇ ਪਾਤਸ਼ਾਹ ਜੀ ਨੇ ਟਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਈ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਈ। ਇਹਨਾਂ ਨੂੰ ਕਹਿੰਦਿਆਂ ਕਹਿੰਦਿਆਂ ਸਤਿਗੁਰਾਂ ਦੇ ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ ਲੈ ਲਾ ਦਿਲ, ਲੈ ਲਾ ਦਿਲ, ਲੈ ਲਾ ਦਿਲ। ਸਤਿਗੁਰੂ ਆਖਣ ਲੱਗੇ ਮੈਂ ਮੁੱਲ ਪੁੱਛਿਆ ਈ, ਦਾਮ ਪੁੱਛਿਆ ਈ, ਕੀਮਤ ਕੀ ਰੱਖੀ ਹੈ। ਆਖਣ ਲੱਗਾ ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ ਜੀ ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਹੈ ਜਾਂ ਫਜ਼ਾਇਸ਼ ਬਸ ਬਵਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਣਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੀ ਆਖਣ ਲੱਗੇ ਨੰਦ ਲਾਲ ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਇਹ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ, ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੀ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਬਿੱਲ ਜ਼ਰੂਰ ਆਵੇਗਾ। ਕੱਲ ਆ ਗਿਆ, ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗਾ

ਪੜ ਲਿਆ, ਆਖਣ ਲੱਗੇ ਦਿਲ ਮੈਲਾ ਹੈ, ਦਿਲ ਕਸੀਫ ਹੈ, ਦਿਲ ਗਲੀਜ਼ ਹੈ, ਦਿਲ ਮੁਬਰਾ ਨਹੀਂ, ਦਿਲ ਪਵਿੱਤਰ ਨਹੀਂ, ਦਿਲ ਪਾਕ ਨਹੀਂ, ਦਿਲ ਪਾਕੀਜ਼ਾ ਨਹੀਂ। ਆਖਣ ਲੱਗਾ ਸਤਿਗੁਰੂ ਹਮਨੇ ਦਿਲ ਦੇ ਹੀ ਦਿਆ ਔਰ ਅਹਲੇ ਵਫਾ ਲੈ ਹੀ ਲਿਆ, ਇਸ ਨੂੰ ਪਵਿੱਤਰ ਕਰ ਲਓ, ਇਸ ਨੂੰ ਸੋਹਣਾ ਕਰ ਲਓ, ਇਸ ਨੂੰ ਸਾਫ ਕਰ ਲਓ, ਇਸ ਨੂੰ ਪਾਕੀਜ਼ਾ ਕਰ ਲਓ। ਸਤਿਗੁਰੂ ਕਹਿਣ ਲੱਗੇ ਸੁਣ ਨੰਦ ਲਾਲ, ਦਿਲ ਧੋਣਾ ਪਏਗਾ, ਦਿਲ ਮਾਂਜਣਾ ਪਏਗਾ, ਇਹਦਾ ਇੱਕੋ ਇੱਕ ਤਰੀਕਾ ਹੈ, ਆਹ ਗੁਰੂ ਕਾ ਲੰਗਰ ਹੈ, ਖਾਲਸੇ ਦਾ ਲੰਗਰ ਹੈ, ਉਹਦੇ ਵਿੱਚ ਚਲੇ ਜਾ। ਅੱਛਾ ਜੀ, ਫਿਰ ਕੀ ਕਰਾਂ? ਆਖਣ ਲੱਗੇ ਉਹਦੇ ਵਿੱਚ ਚਲੇ ਜਾ ਤੇ ਖਾਲਸੇ ਦੀਆਂ ਜੂਠਾਂ ਸਾਫ ਕਰਿਆ ਕਰ, ਬਰਤਨ ਮਾਂਜਿਆ ਕਰ। ਇਹ ਗੱਲ ਯਕੀਨ ਯਾਦ ਰੱਖ, ਜਿੰਨੇ ਖਾਲਸੇ ਦੇ ਵਧੀਆ ਬਰਤਨ ਮਾਂਜੇਗਾ ਤੇਰਾ ਦਿਲ ਓਨੀ ਛੇਤੀ ਸੋਹਣਾ ਹੋ ਜਾਏਗਾ, ਛੇਤੀ ਮਨੋਬਰ ਹੋ ਜਾਏਗਾ, ਛੇਤੀ ਚਮਕ ਜਾਏਗਾ। ਇਸ ਨੇ ਇਹ ਗੱਲ ਪੱਲੇ ਬੰਨ ਲਈ ਤੇ ਜਾ ਕੇ ਖਾਲਸੇ ਦੇ ਬਰਤਨ ਤੇ ਜੂਠਾਂ ਸਾਫ ਕਰਨ ਲੱਗਿਆ। ਥੋੜੇ ਦਿਨਾਂ ਬਾਅਦ ਇੱਕ ਆਗਰੇ ਤੋਂ ਸੱਜਣ ਆਏ, ਉਹਨਾਂ ਨੇ ਪੁੱਛਿਆ, ਬੜੀ ਚੰਗੀ ਪੋਸਟ ਤੇ ਹੋਵੇਗਾ ਨੰਦ ਲਾਲ ਸਾਡਾ, ਆਗਰੇ ਦੇ ਵਿੱਚ ਸ਼ਾਹੀ ਘਰਾਣੇ ਵਿੱਚ ਰਹਿੰਦਾ ਸੀ, ਬੜਾ ਖਾਣ ਪੀਣ ਵਧੀਆ ਸੀ। ਇਧਰੋਂ ਪੁੱਛਦਿਆਂ ਇੱਕ ਸਿੰਘ ਸਾਹਿਬ ਨੂੰ ਪੁੱਛਿਆ, ਤੁਸੀਂ ਨੰਦ ਲਾਲ ਵੇਖਿਆ ਹੀ? ਦੂਸਰੇ ਪੁੱਛਿਆ, ਜੀ ਨੰਦ ਲਾਲ ਕਿੱਥੇ ਹੈ? ਉਹ ਕਹਿਣ ਲੱਗੇ, ਉਹ ਗੁਰੂ ਕੇ ਲੰਗਰ ਵਿੱਚ ਬਰਤਨ ਸਾਫ ਪਿਆ ਕਰਦਾ, ਉੱਥੇ ਚਲ ਜਾ। ਇਹ ਉੱਥੇ ਚਲੇ ਗਿਆ, ਬਜ਼ੁਰਗ ਨੇ ਜਾ ਕੇ ਹੌਲੀ ਨੇ ਨੰਦ ਲਾਲ ਦਾ ਮੋਢਾ ਪਕੜੇ, ਆਖਿਆ, ਤੁਸੀਂ ਨੰਦ ਲਾਲ ਹੋ ਜੀ, ਤੁਸੀਂ ਨੰਦ ਲਾਲ ਹੋ? ਨੰਦ ਲਾਲ ਹੁਣ ਬੋਲਦਾ ਨੇ, ਮੈਂ ਕਿਹਾ ਮੈਂ ਪਛਾਣ ਲਿਆ। ਬਜ਼ੁਰਗ ਕਹਿਣ ਲੱਗਾ, ਤੁਸੀਂ ਨੰਦ ਲਾਲ ਹੋ, ਬੋਲਦੇ ਕਿਉਂ ਨਹੀਂ? ਆਖਣ ਲੱਗਾ ਬਾਬਾ, ਪਿੱਛੇ ਨੂੰ ਮੂੰਹ ਕਰਕੇ, ਬਾਬਾ ਜੀ ਇੱਕੋ ਬਾਤ ਹੈ, ਜਿੰਨਾ ਚਿਰ ਅਨੰਦਪੁਰ ਵਿੱਚ ਨਹੀਂ ਸੀ ਆਇਆ, ਜਿੰਨਾ ਚਿਰ ਸੰਗਤ ਨਹੀਂ ਸੀ ਮਾਣੀ, ਜਿੰਨਾ ਚਿਰ ਗੁਰੂ ਦੇ ਦਰ ਦੀ ਸੋਭਤ ਪ੍ਰਾਪਤ ਨਹੀਂ ਹੋਈ ਸੀ, ਉਹਨਾਂ ਚਿਰ ਅਸੀਂ ਬਹੁਤ ਬੋਲਦੇ ਰਹੇ ਹਾਂ, ਲੇਕਿਨ ਜਿੱਦਣ ਤੋਂ ਗੁਰੂ ਚਰਨ ਸ਼ਰਨ ਵਿੱਚ ਆਇਆ ਹਾਂ, ਇੱਕ ਗੱਲ ਦਾ ਪਤਾ ਲੱਗਾ ਹੈ, ਬਹੁਤਾ ਬੋਲਣ ਚੱਖਣ ਹੋਏ। ਅੱਛਾ ਇਹ ਗੱਲ ਹੈ? ਹਾਂ ਕਹਿੰਦੇ ਇਹ ਗੱਲ ਹੈ। ਫਿਰ ਜਿਹੜੀ ਗੱਲ ਭਾਈ ਨੰਦ ਲਾਲ ਜੀ ਨੇ ਕਹੀ ਨਾ, ਉਹ ਇਸ ਤਰ੍ਹਾਂ ਕਹਿਣ ਲੱਗਾ, ਬਾਬਾ ਜੀ ਸੁਣੋ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ ਮਿਲਤੀ ਕਿਸੀ ਸੇ ਬਾਤ ਕਰਨੇ ਕੀ, ਖਿਆਲ ਯਾਰ ਆਪਣਾ ਹਰ ਵਕਤ ਮਹਿਮਾਨ ਰਹਿਤਾ ਹੈ। ਨਾਲੇ ਖਿਆਲ ਯਾਰ ਦੀ ਗੱਲ ਕਰਦੀ, ਨਾਲੇ

ਲਿਬੜੇ ਲਿਥੜੇ ਸਤਪੁਰਾਂ ਨੇ ਯਾਦ ਕੀਤਾ ਹੈ ਧੰਨ ਪਾਕ ਬੁਲਾਇਆ ਬਹੁਤ ਖੁਸ਼ਕਿਸਮਤੀ ਉਸੇ ਤਰ੍ਹਾਂ ਆ ਗਏ ਸਤਪੁਰਾਂ ਨੇ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ ਨੰਦ ਲਾਲ ਮਨ ਸਾਫ਼ ਹੋ ਗਿਆ ਦਿਲ ਸਾਫ਼ ਹੋ ਗਿਆ ਹੈ ਦਿਲ ਤੁਪ ਗਿਆ ਹੈ ਦਿਲ ਪਵਿੱਤਰ ਹੋ ਗਿਆ ਹੈ ਦਿਲ ਪਾਕੀਜ਼ਾ ਹੋ ਗਿਆ ਹੈ ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ ਹਾ ਹਾ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ ਫਿਰ ਭਾਈ ਸਾਹਿਬ ਜੀ ਆਖਣ ਲੱਗੇ ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਲੇਕਿਨ ਤੁਸੀਂ ਸਮੁੰਦਰ ਹੋ ਸ਼ੋ ਸਾਗਰ ਹੋ ਤੇ ਸਾਗਰ ਦਾ ਕੋਈ ਪਾਰਾਵਾਰ ਨਹੀਂ ਹੁੰਦਾ ਇਹ ਠੀਕ ਹੈ ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ ਤੁਸੀਂ ਸ਼ੋ ਸਾਗਰ ਹੋ ਮੈਂ ਵਿੱਚ ਇੱਕ ਲਹਿਰ ਹਾਂ ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ ਆਖਣ ਲੱਗਾ ਜੀ ਠੀਕ ਹੈ ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ ਮੋਤੀ ਬਣ ਸਕਦੇ ਲਾਲ ਪੈਦਾ ਹੋ ਸਕਦੇ ਨੇ ਪਰ ਕਦੀ ਥਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ ਐਨ ਪਵਿੱਤਰ ਬਣਾਉਣਾ ਸੀ ਉਹ ਬਣਾ ਦਿੱਤਾ ਤੇ ਛਾਤੀ ਨਾਲ ਲਾ ਲਿਆ ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ ਵੀ

ਰਾਗ ਤੁਖਾਰੀ ਹੈ। ਤੁਖਾਰੀ ਇੱਕ ਅਲਪ ਪ੍ਰਸਿੱਧ ਰਾਗਾਂ ਦੇ ਵਰਗ ਦਾ ਰਾਗ ਹੈ। ਭਾਰਤੀ ਸੰਗੀਤ ਦੇ ਪੁਰਾਤਨ, ਮੱਧਕਾਲੀਨ ਜਾਂ ਆਧੁਨਿਕ ਕਿਸੇ ਗ੍ਰੰਥ ਵਿੱਚ ਵੀ ਇਸ ਰਾਗ ਦਾ ਉਲੇਖ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਘਰਾਣੇਦਾਰ ਗਾਇਕ ਵਾਦਕਾਂ ਕੋਲੋਂ ਇਸ ਰਾਗ ਦੀਆਂ ਨਾਦ ਲਹਿਰਾਂ ਕਦੇ ਕੰਨ ਗੋਚਰ ਹੋਈਆਂ ਹਨ। ਵਿਦਵਾਨਾਂ ਦਾ ਵਿਚਾਰ ਹੈ ਕਿ ਇਸ ਰਾਗ ਦੀ ਰਚਨਾ ਗੁਰੂ ਨਾਨਕ ਸਾਹਿਬ ਨੇ ਕੀਤੀ। ਮੱਧਕਾਲੀ ਧਾਰਮਿਕ ਗ੍ਰੰਥਾਂ ਵਿੱਚ ਕਿਤੇ ਵੀ ਇਸ ਰਾਗ ਦਾ ਉਲੇਖ ਨਹੀਂ ਆਇਆ। ਇਸ ਰਾਗ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਉਪਲਬਧ ਹੈ। ਗੁਰੂ ਸਾਹਿਬਾਨ ਦੀ ਭਾਰਤੀ ਸੰਗੀਤ ਪੱਧਤੀ ਨੂੰ ਇਹ ਰਾਗ ਇੱਕ ਅਨੁਪਮ ਦੇਣ ਹੈ। ਉਂਝ ਤੁਖਾਰੀ ਦਾ ਰੂਪ ਖਾਮੋਸ਼, ਚੁੱਪ ਬੈਠਾ ਜੋਗੀ ਅਤੇ ਸੁਭਾਅ ਵਿੱਚ ਵਿਛੋੜੇ ਦੀ ਕਸਕ ਹੈ, ਪਰ ਗੁਰੂ ਸਾਹਿਬਾਨ ਨੇ ਤੁਖਾਰੀ ਦੀ ਸਾਰੀ ਬਾਣੀ ਛੰਤਾਂ ਵਿੱਚ ਰਚ ਕੇ ਮਿਲਾਪ ਦਾ ਸੁੱਖ ਪੈਦਾ ਕੀਤਾ ਹੈ। ਇਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬਾਰਾਂਵਾਂ ਜੋ ਵਿਯੋਗ ਦੀ ਰਚਨਾ ਹੈ ਅਤੇ ਛੰਤ ਵਿੱਚ ਹੋਣ ਕਾਰਨ ਸੰਯੋਗ ਸ਼ਿੰਗਾਰ ਵੀ ਹੈ। ਇਸ ਰਾਗ ਵਿੱਚ ਭਗਤਾਂ ਦੀ ਬਾਣੀ ਨਹੀਂ ਹੈ। ਰਾਗ ਤੁਖਾਰੀ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਨਿਸ਼ਾਦ, ਗੰਧਾਰ ਕੋਮਲ ਅਤੇ ਮੱਧਮ ਤੀਬਰ ਲੱਗਦਾ ਹੈ। ਆਰੋਹ ਵਿੱਚ ਰਿਸ਼ਵਤ ਅਤੇ ਦੈਵਤ ਵਰਜਿਤ ਹਨ। ਵਾਦੀ ਸੁਰ ਪੰਚਮ ਅਤੇ ਸੰਵਾਦੀ ਛੜਜ ਹੈ। ਇਸ ਦਾ ਗਾਇਨ ਸਮਾਂ ਹੈ ਦਿਨ ਦਾ ਚੌਥਾ ਪਹਿਰ। ਸ਼ਬਦ ਵਿੱਚ ਇਸ ਰਾਗ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਅਤੇ ਦੂਜਾ ਸ਼ਬਦ ਘੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਪ੍ਰਿੰਸੀਪਲ ਬਲਦੇਵ ਸਿੰਘ ਜੀ। ਪਹਿਲਾ ਸ਼ਬਦ ਸਰਵਣ ਕਰੋ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ।

ਉਹਨਾਂ ਮੂਰਖਾਂ ਨੇ ਇਹ ਨਾ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਭਲੇ ਵਾਸਤੇ ਲੜਦੇ ਨੇ, ਸਗਾਂ ਇਹ ਲੋਕ ਗੁਰੂ ਸਾਹਿਬਾਂ ਦੇ ਨਾਲ ਲੜਾਈ ਛੇੜ ਬੈਠੇ। ਲੜਾਈਆਂ ਤੇ

ਜੇ ਸਿਰ ਦੇਣ ਦਾ ਵੇਲਾ ਆਇਆ ਫਿਰ ਅਹਿਸਾਨ ਨਾ ਕਰਿਓ, ਪੈਰ ਪਿੱਛੇ ਨਾ ਪਾਇਓ। ਪਰ ਜੇ ਤੁਹਾਨੂੰ ਆਪਣੀ ਜਾਨ ਪਿਆਰੀ, ਸਿੱਖੀ ਪਿਆਰੀ ਨਹੀਂ, ਫਿਰ ਇਸ ਤਰ੍ਹਾਂ ਕਰੋ,

ਗੁਰੂ ਨੂੰ ਇਹ ਬਿਦਾਵਾ ਲਿਖ ਕੇ ਦੇ ਆਏ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਆਪਣੇ ਘਰਾਂ ਨੂੰ ਤੁਰ ਪਏ। ਜਦੋਂ ਭਾਈ ਮਾਨ ਸਿੰਘ ਆਪਣੇ ਸਾਥੀਆਂ ਦੇ ਨਾਲ ਆਪਣੇ ਘਰਾਂ ਨੂੰ ਪਹੁੰਚੇ, ਘਰ ਵਾਲੀਆਂ ਨੇ ਪੁੱਛਿਆ, ਸੁਣਾਓ ਕੀ ਹਾਲ ਹੈ ਗੁਰੂ ਸਾਹਿਬ ਦਾ, ਆਨੰਦਪੁਰ ਸਾਹਿਬ ਦੇ ਕਿਲੇ ਦਾ ਕੀ ਹਾਲ ਹੈ, ਕੀ ਹਾਲ ਹੈ ਸਾਹਿਬਜ਼ਾਦਿਆਂ ਦਾ, ਗੁਰੂ ਕੇ ਪਰਿਵਾਰ ਦਾ, ਸਿੱਖਾਂ ਦਾ। ਤਾਂ ਭਾਈ ਮਾਨ ਸਿੰਘ ਆਪਣੇ ਪਰਿਵਾਰ ਨੂੰ ਕਹਿਣ ਲੱਗੇ, ਅਸੀਂ ਤੇ ਗੁਰੂ ਨੂੰ ਕਿਲੇ ਵਿੱਚ ਛੱਡ ਕੇ ਆ ਗਏ, ਕਿਲੇ ਨੂੰ ਘੇਰਾ ਪਿਆ, ਲੱਖਾਂ ਦੀ ਤਾਦਾਦ ਵਿੱਚ ਫੌਜ ਹੈ, ਅਸੀਂ ਗੁਰੂ ਨੂੰ ਛੱਡ ਕੇ

सिख ने। ਇਹ ਗੱਲ ਘਰਾਂ ਵਾਲੀਆਂ ਨੇ ਸੁਣੀ, ਉਹਨਾਂ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਉਹਨਾਂ ਨੇ ਕਿਹਾ, ਠੀਕ ਹੈ, ਅੱਜ ਗੁਰੂ ਨੂੰ ਛੱਡ ਆਏ, ਆਪਣੀ ਜਾਨ ਨੂੰ ਪਿਆਰੀ ਸਮਝ ਕੇ ਇੱਕ ਦਿਨ ਤੇ ਮਰਨਾ ਹੈ, ਕਦੋਂ ਤੱਕ ਜੀਵੋਗੇ? ਪਤਿਤ ਹੋ ਕੇ ਜਿਉਣਾ, ਦੁਨੀਆਂ ਦੇ ਡਰ ਤੋਂ ਸਿੱਖ ਗਵਾ ਕੇ ਜਿਉਣਾ, ਉਹ ਜਿਉਣਾ ਹੈ? ਇੱਕ ਦਿਨ ਤੇ ਮਰਨਾ ਹੈ, ਜੇ ਲੜਦੇ ਮਰ ਜਾਂਦੇ, ਗੁਰੂ ਦੇ ਸਾਹਮਣੇ ਸ਼ਹੀਦ ਹੋ ਜਾਂਦੇ, ਗੁਰੂ ਤੂੰ ਆਪਣੀਆਂ ਜਾਨਾਂ ਵਾਰ ਦਿੰਦੇ, ਤਾਂ ਅਸੀਂ ਸ਼ੁਕਰ ਕਰਨਾ ਸੀ ਸਾਡੇ ਪਤੀ ਧੰਨ ਨੇ ਜਿਹੜੇ ਸੇਵਾ ਕਰਦੇ ਮਰੇ। ਅੱਜ ਤੁਸੀਂ ਸਿੱਖੀ ਗਵਾ ਕੇ ਆਏ ਹੋ, ਗੁਰੂ ਨੂੰ ਛੱਡ ਕੇ ਆਏ ਹੋ, ਮੌਤ ਤੋਂ ਬਹੁਤ ਡਰ ਲੱਗਦਾ, ਦੁਨੀਆਂ ਦੇ ਸੁੱਖ ਪਿਆਰੇ ਲੱਗਦੇ। ਇਸ ਤਰ੍ਹਾਂ ਕਰੋ, ਇਹ ਸਾਡੀਆਂ ਚੁੰਨੀਆਂ ਲੈ ਲਓ, ਪੱਗਾਂ ਲਾ ਦਿਓ, ਆਪਣੀਆਂ ਚੂੜੀਆਂ ਲਾ ਕੇ ਅੱਗੇ ਰੱਖ ਦਿੱਤੀਆਂ, ਇਹ ਚੂੜੀਆਂ ਪਾ ਲਓ, ਤੁਸੀਂ ਘਰਾਂ ਵਿੱਚ ਬੈਠੋ, ਇਹ ਕਮਰ ਕੱਸੇ ਖੋਲ ਕੇ ਸਾਨੂੰ ਦਿਓ, ਕਮਰ ਕੱਸੇ ਕਰਕੇ ਅਸੀਂ ਜਾਵਾਂਗੀਆਂ, ਅਸੀਂ ਲੜਾਈ ਵਿੱਚ ਹਿੱਸਾ।

ਇਸ ਕੌਮ ਦੀ ਸੇਵਾ ਕਰਦਿਆਂ ਮਰਨਾ ਅਸਲ ਵਿਚ ਜੀਵਨ ਹੈ। ਪਰ ਹੁਣ ਇਹ ਨਹੀਂ ਪਤਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸ ਪਾਸੇ। ਪਤਾ ਲੱਗ ਚੁੱਕਾ ਹੈ, ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਸਾਹਿਬਾਂ ਨੇ ਛੱਡ ਦਿੱਤਾ, ਕਿਉਂਕਿ ਸਿੱਖਾਂ ਨੇ ਬੜਾ ਜ਼ੋਰ ਪਾਇਆ ਕਿਲਾ ਛੱਡਣ ਵਾਸਤੇ। ਕਿਲਾ ਛੱਡਿਆ, ਜਿਨ੍ਹਾਂ ਕੁਰਾਨ ਸ਼ਰੀਫ ਦੀ ਕਸਮ ਖਾਧੀ ਉਨ੍ਹਾਂ ਕਸਮਾਂ ਤੋੜ ਦਿੱਤੀਆਂ, ਜਿਨ੍ਹਾਂ ਆਟੇ ਦੀ ਗਊ ਬਣਾ ਕੇ ਕਸਮ ਖਾਧੀ ਉਨ੍ਹਾਂ ਵੀ ਕਸਮਾਂ ਤੋੜ ਦਿੱਤੀਆਂ, ਗੁਰੂ ਸਾਹਿਬਾਂ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਗੁਰੂ ਸਾਹਿਬਾਂ ਦਾ ਬੜਾ

ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ ਜੀ ਇੱਕ ਪਾਸੇ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਇੱਕ ਪਾਸੇ, ਸਾਰਾ ਪਰਿਵਾਰ ਬੇਰੂ ਖੇਰੂ ਹੋ ਗਿਆ। ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ ਚਲਾ ਗਿਆ। ਹੌਲੀ ਹੌਲੀ ਭਾਈ ਮਾਨ ਸਿੰਘ ਤੇ ਇਹਨਾਂ ਦੇ ਸਾਥੀ ਗੁਰੂ ਸਾਹਿਬ ਦਾ ਪਤਾ ਲਗਾ ਰਹੇ ਨੇ। ਇਹ ਖਬਰ ਘਰ ਘਰ ਫੈਲ ਗਈ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਸ਼ਹੀਦ ਹੋ ਗਏ, ਛੋਟੇ ਸਾਹਿਬਜ਼ਾਦੇ ਸਰਹੰਦ ਦੀ ਇੰਨੀਆਂ ਵਿੱਚ ਚੁਣੇ ਗਏ ਨੇ, ਤੇ ਗੁਰੂ ਸਾਹਿਬਾਂ ਦਾ ਹਾਲੇ ਕੋਈ ਪਤਾ ਨਹੀਂ ਕਿ ਗੁਰੂ ਸਾਹਿਬ

ਉਥੋਂ ਤੁਰੇ ਮਾਛੀਵਾੜੇ ਆਏ ਮਾਛੀਵਾੜੇ ਤੋਂ ਚੱਲੇ ਕਈ ਜਗ੍ਹਾ ਹੁੰਦੇ ਸਾਹਿਬ ਜੀ ਜਗ੍ਹਾ ਜਗ੍ਹਾ ਠਹਿਰਦੇ ਲੱਖੀ ਜੰਗਲ ਪਹੁੰਚੇ ਸੰਗਤਾਂ ਗੁਰੂ ਕਾ ਜਸ ਗੁਰੂ ਕੇ ਦਰਸ਼ਨ ਕਰਨ ਵਾਸਤੇ ਫਿਰ ਆਉਣ ਲੱਗ ਪਈਆਂ ਉਹੋ ਹੀ ਰੌਣਕਾਂ ਫਿਰ ਲੱਗ ਗਈਆਂ ਪੁੱਤਰਾਂ ਦੇ ਸ਼ਹੀਦ ਹੋਣ ਦਾ

ਹੁਣ ਕੋਟ ਕਪੂਰੇ ਪਹੁੰਚੇ, ਸਾਹਿਬਾਂ ਨੂੰ ਪਤਾ ਲੱਗਾ ਸਰਹੰਦ ਦਾ ਨਵਾਬ ਵਜ਼ੀਰ ਖਾਨ 5000 ਫੌਜ ਲੈ ਕੇ ਪਿੱਛਾ ਕਰਦਾ ਆ ਰਿਹਾ। ਤਾਂ ਗੁਰੂ ਸਾਹਿਬਾਂ ਨੇ ਕਪੂਰੇ ਨੂੰ ਕਿਹਾ, ਕਪੂਰਿਆ ਸਾਡੇ ਪਿੱਛੇ ਵਜ਼ੀਰ ਖਾਨ 5000 ਦੇ ਕਰੀਬ ਫੌਜ ਲੈ ਕੇ ਆ ਰਿਹਾ ਹੈ, ਤੂੰ ਆਪਣਾ ਕਿਲਾ ਦੇ ਤਾਂ ਕਿ ਇੱਥੇ ਅਸੀਂ ਉਹਦੇ ਨਾਲ ਦੋ ਹੱਥ ਕਰ ਲਈਏ। ਕਪੂਰਾ ਅਖਵਾਂਦਾ ਗੁਰੂ ਦਾ ਸਿੱਖ ਹੈ, ਪਰ ਔਖਾ ਸਮਾਂ ਦੇਖਿਆ ਤਾਂ ਇਹ ਵੀ ਮੂੰਹ ਫੇਰ ਗਿਆ। ਕਹਿਣ ਲੱਗਾ, ਮਹਾਰਾਜ ਮੁਗਲਾਂ ਦਾ ਰਾਜ ਹੈ, ਮੈਨੂੰ ਮੁਗਲਾਂ ਕੋਲ ਡਰ ਲੱਗਦਾ, ਜੇ ਤੁਹਾਨੂੰ ਕਿਲਾ ਦਿੱਤਾ ਤੇ ਮੁਗਲ ਮੈਨੂੰ ਖਤਮ ਕਰ ਦੇਣਗੇ, ਵਜ਼ੀਰ ਮੈਨੂੰ ਖਤਮ ਕਰ ਦੇਵੇਗਾ, ਬਾਦਸ਼ਾਹ ਮੈਨੂੰ ਸਜ਼ਾ ਦੇਵੇਗਾ।

ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇਵੇ। ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ, ਪਰ ਗੁਰੂ ਸਾਹਿਬ ਜੀ ਹੁਣ

ਮੁਕਤਸਰ ਕਰਕੇ ਯਾਦ ਕਰਦੀਆਂ ਨੇ। ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ। ਕਾਵ ਕਹਿੰਦੇ ਨੇ ਜਿੱਥੇ ਪਾਣੀ ਹੋਵੇ। ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ। ਭਾਈ ਮਾਨ ਸਿੰਘ, ਮਾਈ ਭਾਗੋ ਅਤੇ ਉਹ ਜਿਨ੍ਹਾਂ ਲਿਖ ਕੇ ਦਿੱਤਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨੇ, ਕੁਝ ਹੋਰ ਪਤਵੰਤੇ ਗੁਰੂ ਸਾਹਿਬਾਂ ਨੂੰ ਲੱਭਦੇ ਲੱਭਦੇ ਇਸ ਜਗ੍ਹਾ ਆ ਪਹੁੰਚੇ ਨੇ। ਦਰਸ਼ਨ ਕੀਤੇ, ਨਮਸਕਾਰ ਕੀਤੇ, ਸਾਰਿਆਂ ਨੇ ਆਪਣੀਆਂ ਆਪਣੀਆਂ ਸਲਾਹਾਂ ਪੇਸ਼ ਕੀਤੀਆਂ। ਕੁਛ ਕੁ ਨੇ ਕਿਹਾ ਮਹਾਰਾਜ ਇਹ ਭੁੱਲ ਗਏ ਨੇ, ਇਹਨਾਂ ਨੂੰ ਖਿਮਾ ਕਰ ਦਿਓ ਜੋ ਇਹਨਾਂ ਬਦਾਵਾ ਲਿਖ ਕੇ ਦਿੱਤਾ। ਗੁਰੂ ਸਾਹਿਬਾਂ ਦੇ ਚਿਹਰੇ ਤੇ ਇੱਕ ਰੰਗ ਆਇਆ ਇੱਕ ਗਿਆ, ਅੱਖਾਂ ਵਿੱਚ ਲਾਲੀ, ਚਿਹਰੇ ਤੇ ਜਲਾਲ। ਸਾਹਿਬਾਂ ਕਿਹਾ ਮੇਰੀ ਕਿਸੇ ਨਾਲ ਲੜਾਈ ਨਹੀਂ, ਮੈਂ ਲੜਦਾ ਜ਼ੁਲਮ ਦੇ ਨਾਲ। ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਮੈਂ ਕਿਰਪਾਨ ਫੜੀ। ਮੇਰੇ ਬਾਪੂ ਨੇ, ਅਕਾਲ ਪੁਰਖ ਨੇ ਜੰਗ ਮੰਡੇ ਜ਼ੁਲਮ ਦੇ ਖਿਲਾਫ। ਜਿਨ੍ਹੇ ਸੇਵਾ ਕਰਨੀ ਉਹ ਮੈਦਾਨ ਵਿੱਚ ਨਿਤਰੇ, ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ ਉਹ ਆਪਣੇ ਘਰਾਂ ਨੂੰ ਜਾਣ। ਇੰਨੀ ਗੱਲ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ।

ਇਹਨਾਂ ਦੇ ਸਾਥੀ ਇਹ ਸਾਰੇ ਜਣੇ ਉਸ ਜਗ੍ਹਾ ਬੈਠ ਕੇ ਸਲਾਹਾਂ ਕਰਨ ਲੱਗ ਪਏ ਕਿ ਹੁਣ ਕੀ ਕੀਤਾ ਜਾਏ।

ਹੱਡੀਆਂ ਦਾ ਮਜ਼ਬੂਤ ਕਮਰ ਕੱਸਾ ਕੀਤਾ ਇਹ ਹੈ ਭਾਈ ਮਾਨ ਸਿੰਘ ਮਿਆਨ ਵਿੱਚੋਂ ਕਿਰਪਾਨ ਖਿੱਚੀ ਜਕਾਰਾ ਛੱਡਿਆ ਲਕੀਰ ਮਾਰੀ ਲਕੀਰ ਟੱਪੀ ਤੇ ਵੰਗਾਰ ਕੇ ਕਿਹਾ ਭਾਈ ਮੈਨੂੰ ਅੱਜ ਗੁਰੂ ਦੇ ਹੁਕਮ ਦਾ ਪਤਾ ਲੱਗ ਗਿਆ ਮੈਂ ਅੱਜ ਇਹ ਫੈਸਲਾ ਕਰ ਲਿਆ ਹਮ ਤੋ ਗੁਰ

ਇਸਵੀ ਲਕੀਰ ਟੱਪੀ ਤੇ ਇਹ ਗੱਲ ਕਹੀ, ਭਰਾਵੋ ਭੈਣ ਮਰਦ ਹੈ, ਭੈਣ ਲੜੇਗੀ ਵੀਰ ਘਰਾਂ ਨੂੰ ਜਾਣ। ਤਾਨਾ ਸੁਣਿਆ ਸਾਰਿਆਂ ਲਕੀਰ ਟੱਪੀ, ਹੁਣ ਸਲਾਹ ਕੀਤੀ ਇਹ ਢਾਬ ਸੁੱਕੀ ਹੈ, ਇੱਥੇ ਪਾਣੀ ਨਹੀਂ, ਇੱਥੇ ਮੋਰਚੇਬੰਦੀ ਕਰ ਲਈਏ, ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ, ਆਪਣਾ ਇੰਤਜ਼ਾਮ ਕਰ ਲੈਣ। ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇਰੀਆਂ ਸਨ, ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ। ਖਿਦਰਾਣੀ ਦੀ ਢਾਬ ਤੋਂ ਥੋੜੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਗਏ।

ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੇ ਦੀ ਢਾਬ ਵੱਲ ਵਧਿਆ। ਇਧਰ ਗੁਰੂ ਕੇ ਸਿੰਘ, ਉਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ, ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ, ਇੱਕ ਪਾਸੇ ਉਹ ਜਿਨ੍ਹਾਂ ਗੁਰੂ

ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ, ਧਰਤੀ ਖੂਨ ਦੇ ਨਾਲ ਲਾਲ ਹੋ ਗਈ। ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਨੇ। ਦਾਨ ਸਿੰਘ ਕਹਿਣ ਲੱਗੇ, ਮਹਾਰਾਜ ਜਾਪਦਾ ਦੁਸ਼ਮਣ ਨੇ ਹੱਲਾ ਕਰ ਦਿੱਤਾ। ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ, ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ।

ਸਾਹਿਬ ਜੀ ਘੋੜੇ ਤੇ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖ ਪਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਝਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਦੜੇ ਮੂੰਹ ਤੇ ਕਮਰ ਕੱਸੇ ਤੂੰ ਪਹਿਚਾਣੇ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਹੀ ਬੀਰ ਆਸਨ ਹੋ ਕੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ

ਰੁਮਾਲ ਦੇ ਨਾਲ ਮੂੰਹ ਪੂੰਝਿਆ, ਚਿਹਰਾ ਸਾਫ ਕੀਤਾ, ਪਿਤਾ ਸ਼ਹੀਦ ਕਰਾਇਆ, ਗਮ ਨਹੀਂ ਕੀਤਾ। ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ, ਗਮ ਨਹੀਂ ਕੀਤਾ। ਪਰਿਵਾਰ ਵਿਛੜ ਗਿਆ,

ਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਅਥਰੂ ਕਿਰੇ ਭਾਈ ਮਾਨ ਸਿੰਘ ਦੀਆਂ ਗੱਲਾਂ ਤੇ ਜਾ ਪਏ, ਮੂੰਹ ਵਿੱਚ ਪਾਣੀ ਪਾਇਆ। ਭਾਈ ਮਾਨ ਸਿੰਘ ਨੇ ਅੱਖਾਂ ਖੋਲੀਆਂ, ਅੱਖਾਂ ਦੇ ਵਿੱਚ ਕਲਗੀ ਦੀ ਲਿਸ਼ਕ ਪਈ। ਹੱਥ ਜੁੜੇ ਤੇ ਗੁਰੂ ਸਾਹਿਬ ਜੀ ਬੇਬਲ ਹੋਏ। ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਤੇ ਕਹਿੰਦੇ ਨੇ, ਬੇਟਾ ਮੈਂ ਆ ਗਿਆ, ਮੰਗ ਕੀ ਚਾਹੀਦਾ? ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ। ਭਾਈ ਮਾਨ ਸਿੰਘ ਹੱਥ ਜੋੜੇ ਹੋਏ ਨੇ, ਪਾਤਸ਼ਾਹ ਟੁੱਟੀ ਗੰਢ ਲੈ। ਉਹ ਜਿਹੜਾ ਕਾਗਜ਼, ਉਹ ਬੇਦਾਵਾ ਜਿਹਦੇ ਤੇ ਲਿਖਿਆ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਉਹ ਬੇਦਾਵਾ ਪਾੜ ਦੇ, ਟੁੱਟਿਆਂ ਨੂੰ ਮੇਲ ਲੈ, ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ। ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੇ ਵੀ ਸੰਭਾਲ ਕੇ ਰੱਖਿਆ ਸੀ, ਕਾਗਜ਼ ਕੱਢਿਆ, ਉਹ ਬੇਦਾਵਾ ਭਾਈ ਮਾਨ ਸਿੰਘ ਨੂੰ ਦਿਖਾਇਆ। ਉਹ ਕਾਗਜ਼ ਉਸੇ ਵੇਲੇ ਪਾੜਿਆ, ਟੁਕੜੇ ਹਵਾ ਵਿੱਚ ਉਡਾ ਦਿੱਤੇ, ਬੇਦਾਵਾ ਪਾਟਿਆ। ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ, ਅੱਜ ਸੁਰਖਰੂ ਹੋ ਗਏ, ਗੁਰੂ ਨੇ ਬਖਸ਼ ਦਿੱਤਾ। ਹੁਣ ਗੁਰੂ ਸਾਹਿਬਾਂ ਨੇ ਕਿਹਾ, ਮਾਸਿਆਂ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ, ਕੁਝ ਆਪਣੇ ਵਾਸਤੇ ਮੰਗ, ਕਹੇ ਤਾਂ ਜ਼ਿੰਦਗੀ ਦੇ ਦੇਂ, ਰਾਜ ਦੇ ਦੇਂ, ਅੱਜ ਜੋ ਮੰਗੇਗਾ ਤੈਨੂੰ ਮਿਲੇਗਾ। ਪਰ ਧੰਨ ਹੈ ਜੇ ਗੁਰੂ ਤੇ ਸਿੱਖ ਵੀ ਘੱਟ ਨੇ। ਭਾਈ ਮਾਨ ਸਿੰਘ ਕਹਿੰਦੇ ਨੇ, ਪਾਤਸ਼ਾਹ ਕੁਝ ਨਹੀਂ ਚਾਹੀਦਾ, ਤੇਰੀ ਗੋਦ ਵਿੱਚ ਜਾਨ ਨਿਕਲ ਜਾਏ, ਹੋਰ ਮੈਨੂੰ ਕੀ ਚਾਹੀਦਾ? ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ, ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ? ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ, ਆਪਣੇ ਚਰਨਾਂ ਵਿੱਚ ਜਗ੍ਹਾ ਦੇ, ਹੋਰ ਕੁਝ ਨਹੀਂ ਚਾਹੀਦਾ। ਜਦੋਂ ਇਹ ਗੱਲ ਕਹੀ, ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੇ ਗੱਲ ਦੇ ਨਾਲ ਲਾਇਆ। ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰੂ ਕਿਹਾ, ਮੂੰਹ ਬੰਦ ਹੋ ਗਿਆ, ਅੱਖਾਂ ਬੰਦ ਹੋ ਗਈਆਂ, ਹੱਥਾਂ ਦਾ ਜੁੱਟ ਖੁੱਲ ਗਿਆ, ਭਾਈ ਮਾਨ ਸਿੰਘ ਪੂਰਾ ਹੋ ਗਿਆ। ਉਹ ਨੈਣ ਮੀਟੇ ਗਏ ਸੀ, ਜੁੱਟ ਹੱਥ ਦਾ ਖੁੱਲ ਪਿਆ ਸੀ, ਉਹ ਸਿੱਖ ਪੂਰਾ ਹੋ ਗਿਆ, ਗੁਰੂ ਗੋਦ ਪਿਆਰਾ।

ਸਿੰਘ ਨੂੰ ਵਰ ਦਿੱਤਾ, ਜਾਓ ਮਹਾਂ ਸਿੰਘ ਜੈ ਮਮ ਲੋਕ, ਜਾ ਮਾਂ ਸਿਆਂ ਮੇਰੇ ਦੇਸ਼ ਜਾ, ਸਦਾ ਬਸੋ ਕਬ ਨੈ ਤੈ ਸੋ।

ਤੇ ਨਾਲੇ ਵਰ ਦਿੱਤਾ। ਇਸ ਜਗ੍ਹਾ ਦਾ ਨਾਂ ਹੁਣ ਮੁਕਤਸਰ ਹੋਵੇਗਾ। ਜਿਹੜਾ ਇੱਥੇ ਆਏਗਾ ਪਿਆਰ ਸ਼ਰਧਾ ਨਾਲ, ਉਹ ਮੁਕਤੀ ਨੂੰ ਪ੍ਰਾਪਤ ਹੋਵੇਗਾ। ਉਹ ਜੋ ਮੰਗੇਗਾ ਉਸ ਨੂੰ ਪ੍ਰਾਪਤ ਹੋਵੇਗਾ। ਅੱਜ ਜਦੋਂ ਵੀ ਕੋਈ ਮੁਕਤਸਰ ਜਾਂਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ, ਉਹ ਇਹਨਾਂ ਸ਼ਹੀਦਾਂ ਨੂੰ ਵੀ ਮੱਥਾ ਟੇਕਦਾ ਜਿਨ੍ਹਾਂ ਨੇ ਸੇਵਾ ਬਦਲੇ

ਰਾਹ ਦੱਸਿਆ ਹੈ ਭਾਈ, ਜਿਹੜਾ ਸਿੱਖੀ ਗਵਾ ਕੇ ਪੱਤ ਧੋ ਕੇ ਜਿਉਂਦਾ ਹੈ, ਉਹਦਾ ਜਿਉਣਾ ਕੋਈ ਜਿਉਣਾ ਨਹੀਂ। ਕੋਈ ਵੀ ਹੈ

ਵੀ ਦੇ ਤਾਂ ਕਿ ਤੇਰੇ ਰਾਹ ਤੇ ਚੱਲਦੇ ਹੋਏ ਸੱਚ ਤੇ ਚੱਲਦੇ ਹੋਏ ਦੁਨੀਆਂ ਦੇ ਭਲੇ ਵਾਸਤੇ ਜੀਵੀਏ ਜੋ ਤੇਰਾ ਮਿਸ਼ਨ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੰਮ੍ਰਿਤ ਛਕੀਏ ਬਾਣੀ ਨਾਲ ਜੁੜੀਏ ਤੇਰੇ ਨਾਲ ਜੁੜੀਏ ਧਰਮ ਵਾਸਤੇ

ਅੰਮ੍ਰਿਤ ਬਾਣੀ ਰਾਮ ਭਗਤ ਜਣਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਏ।

ਕਿਹੜੀ ਵੱਡੀ ਪੱਗ ਨਹੀਂ ਨਾ ਤੇ ਬਾਣੀ ਸੁਣ ਬਾਣੀ ਪੜ ਬਾਣੀ ਨੂੰ ਹਿਰਦੇ ਅੰਦਰ ਵਸਾ ਜਿਸ ਮਨ ਬਸੈ ਸੁਣ ਲਾਏ ਪਰੀਤ ਪਰੀਤ ਵੀ ਉਹਨਾਂ ਚਿਰ ਨਹੀਂ ਹੁੰਦੀ ਜਿੰਨਾ ਚਿਰ ਸੁਣਿਆ ਨਾ ਜਾਏ ਗੱਲ ਸਾਰੀ ਸੁਣਨ ਤੇ ਖਲੋਤੀ ਸਹਿ ਵੀ ਆਖਦੇ ਨੇ ਜਿੰਨਾ ਚਿਰ ਮਨੁੱਖ ਤੂੰ ਸੁਣੇਗਾ ਨਹੀਂ ਨਾ ਮਨ ਚ ਕਿਵੇਂ ਵਸਾਏਗਾ ਪਹਿਲੇ ਸੁਣ ਤੇ ਸੁਣ ਕੇ ਫਿਰ ਮਨ ਅੰਦਰ ਵਸਾ ਤੇ ਮਨ ਅੰਦਰ ਵਸਾ ਕੇ ਉਸ ਬਾਣੀ ਦੇ ਨਾਲ ਪ੍ਰੀਤ ਕਰ ਜਿਸ ਮਨ ਬਸੈ ਸੁਣੇ ਲਾਏ ਪ੍ਰੀਤ ਇਸ ਬਾਣੀ ਨੂੰ ਮਨ ਕਰਕੇ ਪੜ ਮਨ ਕਰਕੇ ਸੁਣ ਤੇ ਮਨ ਅੰਦਰ ਵਸਾ ਹੋਵੇਗਾ ਕੀ ਇਸ ਜਨ ਆਵੇ ਹਰ ਪ੍ਰਭ ਚੀਤ ਜਿਸ ਮਨ ਬਸੈ

ਕਰਨ ਤੁਹਾਨੂੰ ਕੁਛ ਸੁਣਨ ਵਾਸਤੇ ਕਿਹਾ ਜਾ ਰਿਹਾ। ਸੁਣੋ ਕੀ ਸੁਣੋ? ਸੱਚੀ ਗੱਲ

سن سکھمنی آوارڈ دین دی. سکھمنی کہہ رہی سکھمنی سکھ امرت پرب نام

ਹੁਣ ਕੀ ਕਰਾਂ। ਜੰਗਲ ਵਿਆਬਾਨ ਹੈ, ਕੌਣ ਮੇਰਾ ਸਮਾਨ ਚੁੱਕੇਗਾ, ਕਿਵੇਂ ਮੈਂ ਜਾਵਾਂ। ਉੱਚੀ ਦੇਣੀ ਆਵਾਜ਼ ਮਾਰੀ ਵੀ ਹੈ ਕੋਈ ਇਹੋ ਜਿਹਾ ਜਿਹੜਾ ਮੇਰਾ ਭਾਰ ਚੁੱਕ ਲਵੇ, ਮੈਂ ਮਜ਼ਦੂਰੀ ਦੇ ਦੇਵਾਂਗਾ। ਆ ਜਦੋਂ ਬਾਬੇ ਨੇ ਉੱਚੀ ਆਵਾਜ਼ ਮਾਰੀ ਨਾ, ਬਾਬਾ ਕੀ ਤੱਕ ਰਿਹਾ ਹੈ, ਉਹ ਸਾਹਮਣੇ ਝਾੜੀਆਂ ਵੱਲੋਂ ਇੱਕ ਨੌਜਵਾਨ ਗੋਲ ਪਗੜੀ ਲੰਬਾ ਚੋਲਾ, ਇਹ ਨੌਜਵਾਨ ਆਇਆ, ਬਾਬਾ ਕਿੱਥੇ ਜਾਣਾ। ਬਈ ਮੈਂ ਸਤਿਗੁਰਾਂ ਦੇ ਦਰਸ਼ਨ ਕਰਨ ਚੱਲਿਆ ਤੇ ਸੰਗਤ ਵਿੱਚੋਂ ਵਿਛੜ ਗਿਆ, ਭਾਰ ਮੇਰੇ ਕੋਲੋਂ ਚੁੱਕਿਆ ਨਹੀਂ ਜਾਂਦਾ। ਲਿਆ ਬਾਬਾ ਤੇਰੀ ਪੰਡ, ਮੈਂ ਚੁੱਕ ਲੈਂਦਾ। ਬਾਬੇ ਦੀ ਪੰਡ ਸਿਰ ਤੇ ਚੁੱਕੀ ਤੇ ਬਾਬੇ ਦਾ ਹੱਥ ਆਪਣੇ ਮੋਢੇ ਤੇ ਰੱਖ ਲਿਆ।

ਸ਼ਰਧਾ ਤੇ ਭਾਵਨਾ ਨਾਲ ਚਲਾ ਜਾਵੇ, ਫਲ ਭਾਵਨਾ ਨੂੰ ਲੱਗਦਾ ਹੈ। ਅੱਜ ਇੱਕ ਗਰੀਬ ਗੁਰਸਿੱਖ, ਜਿਸ ਦਾ ਨਾਮ ਵੀ ਭਾਈ ਗਰੀਬੂ ਹੈ, ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ ਹੈ। ਅੱਤ ਦੀ ਗਰੀਬੀ ਹੈ, ਖਾਲੀ ਹੱਥ ਨਮਸਕਾਰ ਕਰਾਂਗਾ ਚੰਗਾ ਨਹੀਂ ਲੱਗਦਾ।

ਇੰਨੀਆਂ ਸੁੰਦਰ ਸੁੰਦਰ ਭੇਟਾਂ ਪਈਆਂ ਨੇ, ਧਨ ਦਾ ਢੇਰ ਲੱਗਾ ਪਿਆ। ਮਨਾ, ਤੂੰ ਆ ਟੁੱਟੀ ਹੋਈ ਕੌਡੀ ਸਤਿਗੁਰਾਂ ਦੇ ਅੱਗੇ ਰੱਖੇਗਾ, ਕਿਤੇ ਸਤਿਗੁਰਾਂ ਦੀ ਨਰਾਦਰੀ ਨਾ ਕਰ ਦੇਵੀ। ਆਪਣੀ ਭੇਟਾ ਥੋੜੀ ਜਾਣ ਕੇ ਪਗੜੀ ਦੇ ਵਿੱਚ ਇਸ ਕੌਡੀ ਨੂੰ ਲੁਕੋ ਕੇ ਸੰਗਤ ਦੇ ਵਿੱਚ ਪਿੱਛੇ ਜਾ ਕੇ ਬੈਠ ਗਿਆ, ਖਾਲੀ ਹੱਥ ਨਮਸਕਾਰ ਕਰਕੇ। ਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਨਾ, ਤੇ ਸਤਿਗੁਰਾਂ ਨੇ ਆਖਿਆ ਵੀ ਪਿਆਰਿਓ, ਜਿਹੜੇ ਵੀ ਭੇਟਾ ਲਿਆਏ ਨੇ ਸਾਰੇ ਦੇ ਦੇਵੋ, ਸਤਿਗੁਰੂ ਤੇ ਜਾਣੀ ਜਾਣਨੇ ਨਾ। ਸਾਰੀ ਸੰਗਤ ਨੇ ਆਖਿਆ ਸਤਿਗੁਰੂ, ਜਿੰਨੇ ਵੀ ਲਿਆਏ ਸਨ ਸਭ ਨੇ ਭੇਟਾ ਦੇ ਦਿੱਤੀ ਹੈ। ਤੇ ਸਤਿਗੁਰੂ ਜਾਣੀ ਜਾਣ ਮਾਲਕ ਆਖਣ ਲੱਗੇ, ਚੰਗਾ ਵੇ ਗਰੀਬੋ, ਜੇ ਤੂੰ ਨਹੀਂ ਆਉਣਾ ਤੇ ਮੈਂ ਤੇਰੇ ਕੋਲ ਆ ਜਾਂਦਾ। ਆ ਜਦੋਂ ਸਤਿਗੁਰਾਂ ਨੇ ਇੰਨੀ ਗੱਲ ਆਖੀ ਨਾ, ਬੈਰਾਗ ਦੀ ਹੱਦ ਨਾ ਰਹੀ, ਅੱਖਾਂ ਦੇ ਵਿੱਚੋਂ ਹੰਝੋ ਘਿਰ ਆਏ, ਸੰਗਤ ਦੇ ਵਿੱਚ ਤੁਰੇ ਆ ਰਹੇ ਨੇ। ਤੇ ਜਿੱਥੇ ਭਾਈ ਗਰੀਬੂ ਬੈਠਾ ਹੈ, ਆ ਕੇ ਭਾਈ ਗਰੀਬੂ ਦੇ ਸਿਰ ਤੇ ਹੱਥ ਰੱਖ ਕੇ ਆਖਣ ਲੱਗੇ, ਕਿਉਂ ਵੇ ਗੁਰਸਿੱਖਾ,

ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਹੁਣ ਆਪਾਂ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼ ਕਰ ਰਹੇ ਹਨ। ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਮਨ ਨੂੰ ਡਰਾਉਣ ਦੀ ਕੀ ਲੋੜ ਹੈ।